0: ਜਿਨੇ ਕੇ ਵਰਤੇ ਸੋਏ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕ੍ਰੇਮ ਢੋਕ ਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਿਕ

ਇੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਿੰਘ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤੱਕ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਦੇ ਸੰਤਾਲੋ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਹੈ, ਸੋ ਖਜ਼ਾਨੇ ਭਰਪੂਰ ਕਰਨੇ, ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨੀ, ਯਾਤਰਾ ਸਫਲੀ ਕਰਨੀ।

ਜੀ ਲੰਗਰਾਂ ਲਈ 2100 ਰੁਪਏ ਆਦਰ ਕਰਦੇ, ਸੇਵਾ ਥਾਏ ਪਾਵਣੀ ਚੜ੍ਹਦੀ ਕਲਾ ਬਖਸ਼ਣੀ। ਬੀਬੀ ਜਸ ਨਿਰੰਕਾਰ ਕੌਰ ਮਨਦੀਪ ਸਿੰਘ ਜੀ, ਵਿਆਹ ਦੇ ਸਾਲਗਿਰਹ ਦੇ ਖੁਸ਼ੀਆਂ ਵਜਾਓ ਅਤੇ ਪੁੱਤਰ ਹੋਣ ਦੇ ਸ਼ੁਕਰਾਨੇ ਵਜਾਓ 500 ਰੁਪਏ ਆਦਰ ਕਰਦੇ, ਦੀਰਘ ਆਯੂ ਦੇ ਅਰੋਗਤਾ ਬਖਸ਼ਣੀ, ਅੰਗ ਸੰਸਾਯੋ ਨਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਸੁਰਿੰਦਰ ਸਿੰਘ ਅਤੇ ਬੀਬੀ ਜਗਜੀਤ ਕੌਰ ਜੀ USA ਤਾਂ

ਨਾਮੀ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਸਾਇਓ ਨਾਮ। ਸਰਦਾਰ ਇੰਦਰਜੀਤ ਸਿੰਘ ਟਹਿਲ ਸਿੰਘ ਜੀ ਰਾਏਕੋਟ ਤੋਂ ਆਪ ਜੀ ਦੇ ਹਜ਼ੂਰੀ ਵਿੱਚ ਇੱਕ ਘੋੜਾ ਰੰਗ ਕਾਲਾ 10 ਮਹੀਨੇ ਦਾ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੇਵਾ ਥਾਇ ਪਾਵਣੀ ਅੰਗ ਸੰਸਾਇਓ ਨਾ ਚੜ੍ਹਦੀ ਕਲਾ ਬਖਸ਼ਣੀ। ਗੁਰਪਿੰਦਰ ਸਿੰਘ ਜੀ

ਚੜ੍ਹਦੀ ਕਲਾ ਬਖਸ਼ਣੀ। ਜਸਵਿੰਦਰ ਕਾਰ ਮਹਿੰਦਰ ਸਿੰਘ ਜੀ ਗਾੜੀ ਵਾਲੇ ਵਿਆਹ ਕਾਰਜ ਦੀ ਸਫਲਤਾ ਤੇ ਚੜ੍ਹਦੀ ਕਲਾ ਲਈ ਬੇਨਤੀ ਕਰਦੇ। ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ ਅੰਗ ਸੰਗ ਸਹਾਈ ਹੋਣਾ ਸਲਾਨਾ ਬਰਸੀ ਨਿਮਿਤ ਸਵਰਗ ਵਾਸੀ ਮਾਤਾ ਲਾਲਵੰਤ ਕੌਰ ਖੇਮ ਸਿੰਘ ਜੀ ਰੇਂਦਰ 200 ਰੁਪਏ ਆਦਰ ਕਰਦੇ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ 'ਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ। ਸਿਰੇ ਪਾਪ ਲੈ ਕੇ

ਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤੈਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾਰੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅਗਨ

ਹਲ ਸੇ ਜਿਨੋ ਨਾਮ ਦਾਨ ਸੁਖੀ ਦਾਨ ਗੁਰਮਤ ਦਾਨ ਬਦ ਵਿਵੇਕ ਰਾਤ ਰੁਛਾ ਦਾਨ ਹਲ ਸੇ ਜਿਨੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਦੁਗਤ ਤਖਤ ਸੱਚਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀ ਧਾਰ ਮਿਲੇ ਬੁਲਾਰੇ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਰੇ ਬੁਲਾਰੇ।

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣ।

0: ਖੁਸ਼ੀਆਂ ਦੇ ਇਨਕਾਰ ਕਰਾਵੇ, ਸੋਨੇ ਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਦਰਬਾਰ ਕਾਲ, ਤੇਗ ਫਤਿਹ ਹੈ ਗੁਰੂ ਪੰਥ ਖਾਲਸੇ ਦੀ। ਦਿਨਾਂ ਦਿਨ ਚੜ੍ਹਦੀ ਕਲਾ ਰੱਖੇ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀਆਂ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਗੁਰਦਰਬਾਰ ਦੀ ਤਖਤ ਸਾਹਿਬ ਜੀ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੋਇਆ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬੱਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ ਸਵਾਲ ਰੂਪ ਦੇ ਅੰਦਰ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਭਲੇ ਪੁਰਖ ਸੰਤ ਪੁਰਖ ਸਾਧੂ ਪੁਰਖ ਕਿੰਨਾ ਦੇ ਤਾਈ ਮੰਨਦੇ ਹੋ ਕਿਰਪਾ ਕਰਕੇ ਦੱਸੋ ਜੀ ਤਾਂ ਗਰੀਬ ਨਿਵਾਜ ਸਤਿਗੁਰੂ ਗੁਰਦੇਵ ਪਿਤਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰਿਆ ਧਾਰਿਆ ਅਥਵਾ ਬੈਠਾ ਸੋਢੀ ਪਾਤ ਸਾਹੋ ਰਾਮਦਾਸ ਸਤਿਗੁਰੂ ਕਹਾਵੈ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਮਲਾਰ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਹੇ ਭਾਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮੇਰੇ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਸੇ ਨੇ ਜੋ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਜੋ ਜਗਤ ਜਲੰਦੇ ਨੂੰ ਠਾਰਨ ਵਾਸਤੇ ਜਗਤ ਕਲਿਆਣ ਵਾਸਤੇ ਆਏ ਨੇ ਜਿਨ੍ਹਾਂ ਦੇ ਪ੍ਰਾਣੀਆਂ ਦੇ ਹਿਰਦਿਆਂ ਦੇ ਅੰਦਰ ਮੇਰੇ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਸੇ ਹਨ
1: ਸੰਤ ਭਲੇ ਭਲ ਭਾਂਤ
0: ਭਾਈ ਉਹ ਸੰਤ ਸ਼ਾਂਤ ਆਤਮਾ ਵਾਲੇ ਸੰਤ ਨੇ ਭਲੇ ਨੇ ਤੇ ਭਲੀ ਪ੍ਰਕਾਰ ਭਲਿਆਂ ਤੋਂ ਭਲੇ ਨੇ ਭਾਂਤ ਤਿੰਨਾਂ ਨੂੰ ਭਲੀ ਪ੍ਰਕਾਰ ਆਤਮ ਗਿਆਨ ਦੀ ਸਰੂਪ ਰੂਪ ਦੇ ਗਿਆਨ ਦੀ ਪ੍ਰਾਪਤੀ ਹੋਈ ਹੈ
1: ਦੇਖੇ ਮੇਰਾ ਮਨ ਬਿਗਸਾ
0: ਮਹਾਰਾਜ ਐਸੇ ਜਿਹੜੇ ਆਪ ਜੀਆਂ ਦੇ ਸੰਤ ਜਨ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਵਸੇ ਨੇ ਐਸੇ ਸੰਤ ਜਨਾਂ ਨੂੰ ਆਪ ਜੀ ਕਿੰਨਾ ਕੁ ਪਿਆਰ ਕਰਦੇ ਹੋ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਐਸੇ ਸੰਤ ਨੇ ਬਾਬਾ ਬੁੱਢਾ ਸਾਹਿਬ ਜੀ ਐਸੇ ਸੰਤ ਨੇ ਭਾਈ ਗੁਰਦਾਸ ਜੀ ਤੇ ਐਸੇ ਸੰਤ ਜਨਾਂ ਨੂੰ ਦੇਖ ਕਰਕੇ ਉਹਨਾਂ ਦੇ ਦਰਸ਼ਨ ਦੀਦਾਰ ਕਰਕੇ ਸਾਡਾ ਮਨ ਖਿੜ ਜਾਂਦਾ ਹੈ ਆਨੰਦ ਦੇ ਸਹਿਤ ਹੋ ਜਾਂਦਾ ਹੈ ਤੇ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਸਤਿਗੁਰੂ ਜੀ ਵਸੇ ਨੇ ਨਾ ਉਹਨਾਂ ਗੁਰਮੁਖਾਂ ਤੋਂ ਉਹਨਾਂ ਸੰਤਾਂ ਤੋਂ ਭਲਿਆਂ ਤੋਂ ਭਲੇ ਪੁਰਖਾਂ ਤੋਂ ਉਹਨਾਂ ਆਤਮ ਗਿਆਨ ਵਾਲਿਆਂ ਤੋਂ ਅਸੀਂ ਸਦਾ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ
1: ਹਰ ਬੋਲੋ ਦਿਨ ਰਾਤ
0: ਮਹਾਰਾਜ ਅਸੀਂ ਵੀ ਆਪ ਜੀ ਦੇ ਹਿਰਦੇ ਨੂੰ ਭਾ ਜਾਈਏ ਚੰਗੇ ਲੱਗੀਏ ਸਾਡੇ ਉੱਪਰ ਵੀ ਆਪ ਜੀ ਦਾ ਪਿਆਰ ਬਣ ਆਵੇ ਕਿਰਪਾ ਦ੍ਰਿਸ਼ਟੀ ਬਣ ਆਵੇ ਸਾਨੂੰ ਕੀ ਕਰਮ ਕਰਨਾ ਯੋਗ ਹੈ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਹੇ ਭਾਈ ਜਿਹੜੇ ਗਿਆਨੀ ਪੁਰਖ ਨੇ ਨਾ ਜਿਹੜੇ ਆਤਮ ਗਿਆਨੀ ਨੇ ਜਿਹੜੇ ਗਿਆਨਵਾਨ ਨੇ ਜਿਨ੍ਹਾਂ ਨੂੰ ਸਰੂਪ ਰੂਪ ਦੀ ਪ੍ਰਾਪਤੀ ਦਾ ਗਿਆਨ ਹੈ ਅੰਤਰ ਆਤਮੇ ਦਾ ਗਿਆਨ ਹੈ ਅਰਥਾਤ ਬ੍ਰਹਮ ਜੀ ਦਾ ਗਿਆਨ ਹੈ ਐਸੇ ਗਿਆਨੀ ਪੁਰਖ ਬ੍ਰਹਮ ਗਿਆਨੀਆਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਦੀਆਂ ਵਰਗਿਆਂ ਦੇ ਨਾਲ ਮਿਲ ਕਰਕੇ ਰਾਤ ਦਿਨ ਰਸਨਾ ਦੇ ਨਾਲ ਮੁਖ ਦੇ ਵਿੱਚੋਂ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਬੋਲਣਾ ਕਰੋ ਜਪਣਾ ਕਰੋ
1: ਇਨਕੀ ਤ੍ਰਿਸ਼ਨਾ ਭੂਖ ਸਭ ਉਤਰੀ
0: ਮਹਾਰਾਜ ਜਿਹੜੇ ਸੰਤ ਜਨਾਂ ਦੇ ਨਾਲ ਮਿਲ ਕੇ ਜਪਦੇ ਨੇ ਉਹਨਾਂ ਨੂੰ ਮਿਲਦਾ ਕੀ ਹੈ ਕਿਸ ਫਲ ਦੀ ਪ੍ਰਾਪਤੀ ਹੁੰਦੀ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਉਹਨਾਂ ਦੇ ਮਨ ਦੇ ਅੰਦਰੋਂ ਤ੍ਰਿਸ਼ਨਾ ਅਤੇ ਪਦਾਰਥਾਂ ਦੀ ਸਾਰੀ ਭੁੱਖ ਜਿਹੜੀ ਉਤਰ ਗਈ ਹੈ ਅਰਥਾ ਜੋ ਅਥਵਾ ਜੋ ਤ੍ਰਿਸ਼ਨਾ ਦੇ ਸਹਿਤ ਹੋਣੇ ਕਰਕੇ ਪਦਾਰਥਾਂ ਦੀ ਭੁੱਖ ਲੱਗੀ ਰਹਿੰਦੀ ਹੈ ਨਾ ਸੰਤ ਜਨਾਂ ਮਿਲ ਹਰ ਜਸ ਗਾਇਓ ਜਿਨ੍ਹਾਂ ਨੇ ਪਿਆਰਿਆਂ ਨਾਲ ਮਿਲ ਕੇ ਵਾਹਿਗੁਰੂ ਜੀ ਦਾ ਜਸ ਗਾਇਆ ਉਹਨਾਂ ਦੇ ਮਨ ਦੇ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਸਾਰੀ ਉਤਰ ਜਾਂਦੀ ਹੈ ਜੀਓ
1: ਗੁਰਮਤਿ ਰਾਮ ਰਸ ਖਾਂਤ
0: ਜਿਹੜੇ ਗੁਰਮਤੀਏ ਸਤਿਗੁਰੂ ਜੀ ਦੀ ਸਿੱਖਿਆ ਦੇ ਨਾਲ ਪਰਮੇਸ਼ਰ ਜੀ ਦੇ ਅੰਮ੍ਰਿਤ ਰਸ ਨੂੰ ਖਾਂਤ ਧਾਰਨ ਕਰਦੇ ਹਨ ਗ੍ਰਹਿਣ ਕਰਦੇ ਹਨ ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ
1: ਹਰ ਕੇ ਦਾਸ ਸਾਧ ਸਖਾ ਜਨ
0: ਮਹਾਰਾਜ ਹੋਰ ਕੀ ਪ੍ਰਾਪਤੀ ਹੁੰਦੀ ਹੈ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਜਿਹੜੇ ਹਰੀ ਪਰਮੇਸ਼ਰ ਜੀ ਦੇ ਦਾਸ ਨੇ ਨਾ ਜਿਹੜੇ ਪਰਮੇਸ਼ਰ ਜੀ ਦੇ ਸਾਧੂ ਜਨ ਨੇ ਨਾ ਮਹਾਤਮਾ ਸਾਧੂ ਕਹੀਏ ਸ੍ਰੇਸ਼ਟ ਜਿਹੜੇ ਪਰਮੇਸ਼ਰ ਜੀ ਦੇ ਸ੍ਰੇਸ਼ਟ ਦਾਸ ਨੇ ਪਰਮੇਸ਼ਰ ਜੀ ਦੇ ਸ੍ਰੇਸ਼ਟ ਦਾਸ ਜਿਨ੍ਹਾਂ ਨੇ ਆਪਾ ਭਾਵ ਨੂੰ ਮੇਟ ਕੇ ਕੇਵਲ ਤਾਂ ਕੇਵਲ ਨਿਰਸਵਾਰਥ ਭਾਵਨਾ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਹਜ਼ੂਰ ਬਚਨ ਕਰਦੇ ਨੇ ਭਾਈ ਉਹ ਸਾਡੇ ਸਖਾ ਰੂਪ ਸਾਡੇ ਮਿੱਤਰ ਰੂਪ ਸਾਡੇ ਦੋਸਤ ਰੂਪ ਹਨ
1: ਮਿਲਿਆ ਲਹਿ ਜਾਏ ਪ੍ਰਾਂਤ
0: ਭਾਈ ਉਹਨਾਂ ਦੇ ਨਾਲ ਮਿਲਣੇ ਕਰਕੇ ਦਰਸ਼ਨ ਦੀਦਾਰ ਕਰਨੇ ਕਰਕੇ ਸੁਹਬਤ ਸੰਗਤ ਕਰਨੇ ਕਰਕੇ ਮਨ ਦੀ ਭ੍ਰਾਂਤੀ ਉੱਤਰ ਜਾਂਦੀ ਹੈ ਮਨ ਦੇ ਸਾਰੇ ਭਰਮ ਚਲੇ ਜਾਂਦੇ ਨੇ ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦੇ ਸਜਾਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਤੇ ਜਿਨ੍ਹਾਂ ਨੂੰ ਐਸੇ ਸੰਤ ਜਨਾਂ ਦੀ ਸੰਗਤ ਮਿਲ ਜਾਂਦੀ ਹੈ ਨਾ ਜਿਨ੍ਹਾਂ ਦੇ ਆਪਣੇ ਮਨ ਦੀ ਭ੍ਰਾਂਤੀ ਉਤਰੀ ਹੋਈ ਹੈ, ਜਿਹੜੇ ਜਾਸ ਜਪਤ ਹਰ ਹੋਵੈ ਸਾਧ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਭਾਈ ਜਿਨ੍ਹਾਂ ਨੂੰ ਆਉਂਦੇ ਜਾਂਦੇ ਸਾਹਾਂ ਦੇ ਨਾਲ ਨਾਮ ਕਦੇ ਵਿਸਰਦਾ ਹੀ ਨਹੀਂ, ਜਿਹੜੇ ਗੁਰਮੁਖ ਰੋਮ ਰੋਮ ਹਰ ਧਿਆਵੈ, ਐਸੇ ਗੁਰਮੁਖ ਸਾਧੂ ਜਨ ਪਰਮੇਸ਼ਰ ਜੀ ਦੇ ਸ੍ਰੇਸ਼ਟ ਦਾਸ ਤਿੰਨਾਂ ਦੀ ਸੰਗਤ ਮਿਲ ਜਾਵੇ, ਫਿਰ ਮਨ ਦੀ ਭ੍ਰਾਂਤੀ ਉਤਰ ਜਾਂਦੀ ਏ, ਸਾਰੇ ਭਰਮ ਉਤਰ ਜਾਂਦੇ ਹਨ ਮਨ ਦੇ।
1: ਜਲ ਦੁੱਧ ਭਿੰਨ ਭਿੰਨ ਕਾਢੇ ਚੁਣ ਹੰਸ ਲਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਾਧੂ ਜਨਾਂ ਦੀ ਸੰਗਤ ਕਰਕੇ ਕਿਵੇਂ ਭਰਮ ਨਿਵਿਰਤ ਹੁੰਦੇ ਨੇ, ਉਹਨਾਂ ਸੰਤ ਜਨਾਂ ਦੇ ਕਿਵੇਂ ਭਰਮ ਨਿਵਿਰਤ ਹੋਏ ਨੇ, ਤੇ ਸਤਿਗੁਰੂ ਜੀ ਉਦਾਹਰਣ ਦੇ ਕੇ ਸਮਝਾਉਂਦੇ ਨੇ। ਭਾਈ ਜਿਵੇਂ ਦੁੱਧ ਦੇ ਵਿੱਚ ਜਲ ਮਿਲਿਆ ਹੋਵੇ ਨਾ, ਤੇ ਜਿਹੜਾ ਹੰਸ ਹੁੰਦਾ ਜਲ ਦੇ ਵਿੱਚ ਉਹ ਦੁੱਧ ਨੂੰ ਵੱਖਰਾ ਕਰ ਲੈਂਦਾ, ਕਿਉਂਕਿ ਹੰਸ ਦੀ ਚੁੰਝ ਦੇ ਵਿੱਚ ਇੰਨੀ ਖਟਾਸ, ਇੰਨਾ ਖੱਟਾਪਨ ਹੁੰਦਾ ਆਪਣੀ ਚੁੰਝ ਨੂੰ, ਜਦੋਂ ਉਹ ਦੁੱਧ ਮਿਲੇ ਜਲ ਦੇ ਵਿੱਚ ਪਾਉਂਦਾ ਨਾ, ਜਿਹੜਾ ਦੁੱਧ ਹੁੰਦਾ ਉਹ ਤੇ ਫੁੱਟੀਆਂ ਫੁੱਟੀਆਂ ਬਣ ਕੇ ਉੱਪਰ ਤੈਰਨ ਲੱਗ ਜਾਂਦਾ, ਜਾਂ ਕਹਿ ਲਈਏ ਪਨੀਰ ਵਾਂਗੂ ਉੱਪਰ ਤੈਰਨ ਲੱਗ ਜਾਂਦਾ, ਜਿਹੜਾ ਪਾਣੀ ਹੁੰਦਾ ਵੱਖਰਾ ਰਹਿ ਜਾਂਦਾ। ਫਿਰ ਜਿਹੜਾ ਹੰਸ ਹੁੰਦਾ ਉਹ ਪਾਣੀ ਦਾ ਤੇ ਤਿਆਗ ਕਰ ਦਿੰਦਾ, ਉਹ ਫੁੱਟੀਆਂ ਬਣੇ ਦੁੱਧ ਨੂੰ ਗ੍ਰਹਿਣ ਕਰ ਲੈਂਦਾ, ਛਕ ਲੈਂਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਜਿਵੇਂ ਹੰਸ ਪਾਣੀ ਦੇ ਵਿੱਚੋਂ ਦੁੱਧ ਨੂੰ ਵੱਖਰਾ ਕੱਢ ਕੇ ਗ੍ਰਹਿਣ ਕਰ ਲੈਂਦਾ ਹੈ।
1: ਦੇਹੀ ਤੇ ਚੁਣ ਕਾਢਾ ਸਾਧੂ ਹਉ ਮੈਂ ਤਾਤ।
0: ਇਸ ਪ੍ਰਕਾਰ ਪਰਮੇਸ਼ਰ ਜੀ ਦੇ ਜਿਹੜੇ ਪਿਆਰੇ ਨੇ ਨਾ, ਇਸ ਦੇਹੀ ਦੇ ਵਿੱਚੋਂ ਦੇਹ ਅਭਿਮਾਨ ਰੂਪੀ ਪਾਣੀ ਨੂੰ ਵੱਖਰਾ ਕਰ ਦਿੰਦੇ ਨੇ, ਤੇ ਸਾਰ ਰੂਪ ਤੱਤ ਸਿਧਾਂਤ ਪਰਮੇਸ਼ਰ ਜੀ ਨੂੰ ਗ੍ਰਹਿਣ ਕਰ ਲੈਂਦੇ ਨੇ। ਇਸ ਪ੍ਰਕਾਰ ਭਾਈ ਸਾਧੂ ਜਨਾਂ ਦੀ ਬਿਰਤੀ ਹੁੰਦੀ ਹੈ, ਅਸਾਰ ਵਸਤੂ ਨੂੰ ਕੱਢ ਦਿੰਦੇ ਨੇ, ਸਾਰ ਨੂੰ ਧਾਰਨ ਕਰ ਲੈਂਦੇ ਨੇ, ਅਸਤ ਵਸਤੂ ਦੇਹ ਦੀ ਹਉਮੈ ਦਾ ਤਿਆਗ ਕਰਦੇ ਨੇ, ਤੇ ਸੱਤ ਵਸਤੂ ਪਰਮੇਸ਼ਰ ਜੀ ਦੇ ਸਰੂਪ ਨੂੰ ਧਾਰਨ ਕਰ ਲੈਂਦੇ ਹਨ ਹਿਰਦੇ ਦੇ ਅੰਦਰ।
1: ਪ੍ਰੀਤ ਨਾਹੀ ਹਰ ਹਿਰਦਾ।
0: ਇਸ ਪ੍ਰਕਾਰ ਹਉਮੈ ਤਾਤ, ਤਾਤ ਪਰਾਈ ਨੂੰ, ਦਵੈਸ਼ ਈਰਖਾ ਨਿੰਦਿਆ ਨੂੰ, ਤੇ ਦੇਹੀ ਦੀ ਹਉਮੈ ਹੰਗਤਾ ਤੇ ਮਮਤਾ ਨੂੰ ਉਹ ਕੱਢ ਦੇਣਾ ਕਰਦੇ ਨੇ। ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਐਸੇ ਵੀ ਤੇ ਦੇਖੇ ਜਾਂਦੇ ਨੇ ਨਾ, ਦੁਨੀਆਂ ਦੇ ਵਿੱਚ ਅਸਲ ਦੇ ਨਾਲੋਂ ਨਕਲ ਬਹੁਤੀ ਹੈ, ਅਸਲ ਕਦੇ ਮਿਟਦਾ ਨਹੀਂ, ਸੱਚ ਦਾ ਬੀਜ ਕਦੇ ਵੀ ਨਾਸ਼ ਨਹੀਂ ਹੁੰਦਾ, ਪਰ ਮਹਾਰਾਜ ਨਕਲ ਬਹੁਤੀ ਹੈ। ਦੁਨੀਆਂ ਦੇ ਅੰਦਰ ਸੰਤ ਤੇ ਹੈਨ ਬਾਬਾ ਬੁੱਢਾ ਸਾਹਿਬ ਜੀ ਵਰਗੇ, ਸੰਤ ਸਾਧੂ ਤੇ ਹੈਨ ਭਾਈ ਗੁਰਦਾਸ ਜੀ ਵਰਗੇ, ਪਰ ਮਹਾਰਾਜ ਜਿਹੜੇ ਪਖੰਡੀ ਨੇ ਉਹ ਬਹੁਤੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਪਖੰਡੀ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਕਪਟ ਹੈ, ਵਲ ਹੈ, ਛਲ ਹੈ ਲੋਕਾਂ ਨੂੰ ਠੱਗ ਲੈਣ ਦਾ, ਮਾਇਆ ਦੇ ਮੋਹ ਕਰਕੇ, ਲਾਲਚ ਕਰਕੇ ਸੰਤ ਬਣ ਬੈਠੇ ਨੇ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਵੀ ਤੇ ਬਹੁਤਾਤ ਹੈ ਨਾ, ਉਹਨਾਂ ਦੇ ਹਿਰਦੇ ਦੀ ਅਵਸਥਾ ਕਿਹੋ ਜਿਹੀ ਹੈ? ਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪਰਥਾਏ ਪਿਆਰ ਨਹੀਂ ਹੈ, ਉਹ ਕਪਟੀ ਪੁਰਖ ਹਨ।
1: ਕਪਟੀ ਨਰ ਨਿਤ ਕਪਟ ਕਮਾਉਂਦੇ,
0: ਉਹ ਐਸੇ ਕਪਟੀ ਨੇ ਨਿਤਾ ਪ੍ਰਤੀ ਕਪਟ ਹੀ ਕਪਟ ਕਮਾਉਂਦੇ ਨੇ, ਛਲ ਹੀ ਛਲ ਕਰਦੇ ਨੇ, ਮਨ ਨਹੀਂ ਪ੍ਰੀਤ ਮੁੱਖ ਉਹ ਗੰਢ ਲਾਵਤ, ਮਨ ਦੇ ਵਿੱਚ ਪ੍ਰੀਤੀ ਨਹੀਂ, ਪਰ ਜਦੋਂ ਦੇਖਿਆ ਕੋਈ ਨੇੜੇ ਆ ਗਿਆ ਤੇ ਫਿਰ ਰਾਮ ਰਾਮ ਰਾਮ ਰਾਮ ਬੋਲਣ ਲੱਗ ਗਏ, ਹਿਰਦੇ ਦੇ ਵਿੱਚ ਵੈਰਾਗ ਨਹੀਂ, ਅੱਖਾਂ ਦੇ ਵਿੱਚ ਤੇਲ ਦੀਆਂ ਬੂੰਦਾਂ ਪਾ ਕੇ, ਅੱਖਾਂ ਦੇ ਵਿੱਚੋਂ ਜਲ ਵਹਾ ਕਰਕੇ ਲੋਕਾਂ ਨੂੰ ਵੈਰਾਗੀ ਬਣਦੇ ਦਾ ਢੋਂਗ ਕਰਕੇ ਦਿਖਾਉਣ ਲੱਗ ਗਏ। ਸਾਧ ਸੰਗਤ ਜੀ ਕਰਨੇ ਤੇ ਪਾਪ ਕਰਮ ਤੇ ਨਾਮ ਦੇ ਨਾਲ ਸੰਤ, ਇਸੇ ਪ੍ਰਕਾਰ ਸਤਿਗੁਰ ਲਵਾ ਕਰਕੇ ਪਖੰਡੀ ਬਣ ਕੇ ਚੜਾਵੇ ਲੈਣ ਦੀ ਖਾਤਰ ਕੰਨਾਂ ਵਿੱਚ ਮੰਤਰ ਦੇਣੇ ਸ਼ੁਰੂ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਹ ਕਪਟੀ ਪੁਰਖ ਨੇ ਤੇ ਨਿਤਾ ਪ੍ਰਤੀ ਕਪਟ ਹੀ ਕਪਟ ਕਮਾਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਿਹੜੇ ਸੰਤ ਜਨ ਨੇ ਉਹਨਾਂ ਨੂੰ ਸੰਸਾਰ ਪੂਜਦਾ ਤੇ ਜਿਹੜੇ ਪਖੰਡੀ ਨੇ ਸੰਸਾਰ ਉਹਨਾਂ ਨੂੰ ਦੁੱਖ ਵੀ ਦਿੰਦਾ ਹੋਵੇਗਾ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਉਹਨਾਂ ਕਪਟ ਵਾਲਿਆਂ ਨੂੰ, ਵਲ ਵਾਲਿਆਂ ਨੂੰ, ਛਲ ਵਾਲਿਆਂ ਨੂੰ ਕੋਈ ਕੀ ਲਿਆ ਕਰਕੇ ਖਵਾਲੇ, ਅਰਥਾਤ ਕੀ ਕਿਸੇ ਨੇ ਦੁੱਖ ਦੇਣਾ ਹੈ?
1: ਆਪ ਬੀਜਿਆ ਆਪੇ ਹੀ ਖਾਂ।
0: ਉਹਨਾਂ ਨੇ ਜਿਹੜਾ ਕਪਟਾਂ ਦਾ ਬੀਜ, ਛਲ ਦਾ ਬੀਜ, ਧਰੋਹ ਦਾ ਬੀਜ ਬੀਜਿਆ ਹੁੰਦਾ ਨਾ, ਲੋਕਾਂ ਨੂੰ ਵਲ ਛਲ ਕਰਕੇ ਠੱਗਦੇ ਨੇ, ਇਹ ਛਲ ਕਪਟ ਰੂਪੀ ਬੀਜ ਦਾ ਫਲ ਆਪੇ ਹੀ ਦੁੱਖ ਰੂਪ ਦੇ ਵਿੱਚ ਭੋਗਦੇ ਨੇ, ਉਹਨਾਂ ਦਾ ਛੁਟਕਾਰਾ ਨਹੀਂ ਹੁੰਦਾ, ਬਹੁਤੇ ਹੀ ਦੁੱਖਾਂ ਨੂੰ ਪਾਉਂਦੇ ਹਨ।
1: ਹਰ ਕਾ ਚਿਹਨ ਸੋਈ ਹਰ ਜਨ ਕਾ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਫਿਰ ਸੱਚੇ ਸੰਤਾਂ ਦੀ ਪਛਾਣ ਤੇ ਦੱਸ ਦਿਓ ਨਾ, ਜਿਹਦੇ ਨਾਲ ਅਸੀਂ ਪਖੰਡੀਆਂ ਦੇ ਕਪਟ ਵਿੱਚ ਨਾ ਆ ਜਾਈਏ, ਛਲ ਵਿੱਚ ਨਾ ਆ ਜਾਈਏ, ਛਲੇ ਨਾ ਜਾਈਏ ਮਹਾਰਾਜ, ਸਾਡੇ ਨਾਲ ਠੱਗੀ ਕਿਧਰੇ ਧਰੋਈ ਨਾ ਹੋ ਜਾਵੇ। ਸੱਚਾ ਸੰਤ ਕੌਣ ਹੁੰਦਾ? ਕਿਰਪਾ ਕਰਕੇ ਦੱਸੋ, ਸਾਨੂੰ ਪਛਾਣ ਆ ਜਾਵੇ, ਫਿਰ ਸੰਤ ਦੀ ਸੰਗਤ ਹੀ ਸਦਾ ਕਰੀਏ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਜਿਹੜੇ ਚੱਕਰ ਚਿੰਨ ਪਰਮੇਸ਼ਰ ਜੀ ਦੇ ਨੇ ਨਾ, ਉਹੀ ਪਰਮੇਸ਼ਰ ਜੀ ਦੇ ਪਿਆਰੇ ਦੇ ਨੇ। ਪਰਮੇਸ਼ਰ ਜੀ ਸਤਵਾਦੀ ਨੇ, ਪਰਮੇਸ਼ਰ ਜੀ ਨਿਰਭਾਉ ਨੇ, ਪਰਮੇਸ਼ਰ ਜੀ ਨਿਰਵੈਰ ਨੇ। ਇਸੇ ਪ੍ਰਕਾਰ ਜਿਹੜੇ ਸੰਤ ਜਨ ਉਹ ਸਤਵਾਦੀ ਹੁੰਦੇ ਨੇ, ਪਰਮੇਸ਼ਰ ਜੀ ਦੇ ਸੰਤ ਜਨ ਨਿਰਭਾਉ ਹੁੰਦੇ ਨੇ, ਪਰਮੇਸ਼ਰ ਜੀ ਦੇ ਸੰਤ ਜਨ ਨਿਰਵੈਰ ਹੁੰਦੇ ਨੇ। ਜਿਹੜੇ ਪ੍ਰਭੂ ਪਰਮੇਸ਼ਰ ਜੀ ਦੇ ਸੰਤ ਨੇ ਨਾ, ਸੰਤ ਕਰੈ ਨਾ ਵੈਰ ਕਾਹੂ ਸਿਓ, ਸਭ ਕੇ ਹਿਤ ਮੈਂ ਵਰਤੈ ਅਤ ਹੀ। ਸੰਤ ਜਨ ਕਿਸੇ ਦੇ ਨਾਲ ਵੈਰ ਨਹੀਂ ਕਰਦੇ, ਸਭਨਾਂ ਦੇ ਹਿਤਕਾਰੀ ਹੋ ਕਰਕੇ ਭਲੇ ਦਾ ਉਪਦੇਸ਼ ਦਿੰਦੇ ਨੇ, ਹਿੱਤ ਵਿੱਚ ਹੀ ਵਰਤਦੇ ਨੇ। ਭਾਈ ਇਸ ਪ੍ਰਕਾਰ ਜਿਹੜੇ ਚੱਕਰ ਚਿੰਨ, ਜਿਹੜੀਆਂ ਨਿਸ਼ਾਨੀਆਂ, ਜਿਹੜੇ ਗੁਣ ਪਰਮੇਸ਼ਰ ਜੀ ਦੇ ਨੇ, ਉਹੀਓ ਗੁਣ ਪਰਮੇਸ਼ਰ ਜੀ ਦੇ ਪਿਆਰੇ ਸੰਤ ਜਨ ਦੇ ਹੁੰਦੇ ਨੇ। ਜਿਸ ਦੇ ਹਿਰਦੇ ਦੇ ਵਿੱਚ ਦੁਐਸ਼ ਭਾਵਨਾ ਹੈ, ਮਨ ਉਹ ਸੰਤ ਨਹੀਂ। ਜਿਸ ਦੇ ਹਿਰਦੇ ਦੇ ਅੰਦਰ ਇਸੇ ਪ੍ਰਕਾਰ ਸਾਧ ਸੰਗਤ ਜੀ ਰਾਗ ਦੁਵੈਸ਼ ਹੈ, ਮਨ ਉਹ ਹਾਲੇ ਸੰਤ ਨਹੀਂ। ਜਿਹੜਾ ਰਾਗ ਦੁਵੈਸ਼ ਤੋਂ ਉੱਪਰ ਉੱਠ ਚੁੱਕੇ ਹੈ, ਆਪਣੇ ਪਰਾਏ ਨੂੰ ਬਰਾਬਰ ਕਰਕੇ ਮੰਨਦਾ, ਇਸੇ ਪ੍ਰਕਾਰ ਭਲੇ ਬੁਰੇ ਨੂੰ ਸਮ ਉਪਦੇਸ਼ ਦਿੰਦਾ ਹੈ, ਨਾ ਕਿਸੇ ਨਾਲ ਵੈਰ, ਨਾ ਕਿਸੇ ਨਾਲ ਵਿਰੋਧ, ਨਾ ਕਿਸੇ ਦਾ ਡਰ। ਭਾਈ ਐਸਾ ਹੁੰਦਾ ਸੰਤ ਜਨ, ਜਿਹੜੇ ਪਰਮੇਸ਼ਰ ਜੀ ਦੇ ਗੁਣ ਨੇ, ਨਿਰਭਉ ਨਿਰਵੈਰ ਹੋਣਾ, ਇਹੀ ਉਹ ਗੁਣ ਪਰਮੇਸ਼ਰ ਜੀ ਦੇ ਪਿਆਰੇ ਦੇ ਹੋਇਆ ਕਰਦੇ ਹਨ।
1: ਹਰ ਆਪੇ ਜਨਮ ਆਪ ਰਖਾਂਤ,
0: ਤੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਜਨ ਦੇ ਹਿਰਦੇ ਦੇ ਅੰਦਰ ਆਪਣੇ ਆਪ ਨੂੰ ਰੱਖ ਦਿੱਤਾ ਹੋਇਆ। ਜਿਵੇਂ ਭੱਟ ਸਾਹਿਬ ਜੀ ਬਚਨ ਕਰ ਦਿੰਦੇ ਨੇ ਨਾ, ਸਤਿਗੁਰ ਵਿੱਚ ਆਪ ਰੱਖਿਓਨ, ਪਰਮੇਸ਼ਰ ਜੀ ਨੇ ਆਪਣੇ ਆਪ ਨੂੰ ਸਤਿਗੁਰੂ ਜੀ ਦੇ ਹਿਰਦੇ ਦੇ ਵਿੱਚ ਰੱਖ ਦਿੱਤਾ ਹੈ। ਜਿਵੇਂ ਸਤਿਗੁਰੂ ਜੀ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਨੇ ਆਪਣੀ ਜੋਤ ਨੂੰ ਟਿਕਾਇਆ ਨਾ, ਇਸੇ ਪ੍ਰਕਾਰ ਸਾਧ ਰੂਪ ਆਪਣਾ ਤਨ ਧਾਰਿਆ, ਜਿਹੜੇ ਪੂਰਨ ਮਹਾਤਮਾ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਨੇ ਨਾ, ਮਾਨੋ ਉਹ ਪਰਮੇਸ਼ਰ ਜੀ ਦਾ ਹੀ ਧਾਰਿਆ ਹੋਇਆ ਤਨ ਸਰੂਪ ਨੇ, ਉਹਨਾਂ ਦੇ ਹਿਰਦਿਆਂ ਦੇ ਅੰਦਰ ਪਰਮੇਸ਼ਰ ਜੀ ਸਾਖਿਆਤਕਾਰ ਨੇ, ਉਹ ਨਿਰਭਉ ਅਤੇ ਨਿਰਵੈਰ ਤਾਂ ਨੇ। ਪਰਮੇਸ਼ਰ ਜੀ ਨੇ ਆਪਣੇ ਆਪ ਨੂੰ, ਆਪਣੀ ਜੋਤ ਨੂੰ ਉਹਨਾਂ ਦੇ ਹਿਰਦੇ ਦੇ ਅੰਦਰ ਰੱਖ ਦਿੱਤਾ, ਸਾਖਿਆਤਕਾਰ ਕਰ ਦਿੱਤਾ ਹੈ।
1: ਧੰਨ ਗੁਰੂ ਨਾਨਕ ਸਮਦਰਸੀ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾਲਤਾ ਕਰਕੇ ਸਾਨੂੰ ਗੁਰੂ ਜੀ ਦੀ ਮਹਿਮਾ ਦੱਸੋ, ਜਿਹਨਾਂ ਸਤਿਗੁਰਾਂ ਦੀ ਉਸਤਤ ਕਰਕੇ, ਸੰਗਤ ਕਰਕੇ ਭਲਾ ਪੁਰਖ ਸੰਤ ਬਣ ਜਾਂਦਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਭਾਈ ਧੰਨ ਹਨ, ਧੰਨ ਹਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਹੜੇ ਸਮਦਰਸੀ ਨੇ, ਸਮਦ੍ਰਿਸ਼ਟਾ ਨੇ। ਲਾਹੌਰ ਤੋਂ ਅੱਗੇ ਨੂੰ ਦੀਪਾਲਪੁਰ ਵੱਲ ਨੂੰ ਚੱਲੇ ਨੇ ਨਾ ਸਤਿਗੁਰੂ ਜੀ, ਨਗਰ ਵਿੱਚ ਪਹੁੰਚੇ, ਕਿਸੇ ਨੇ ਬੈਠਣ ਨਾ ਦਿੱਤਾ। ਜਿੱਥੇ ਵੀ ਸਤਿਗੁਰੂ ਜੀ ਬੈਠਦੇ ਨੇ, ਉੱਥੋਂ ਹੀ ਨਗਰ ਵਾਲੇ ਉਠਾ ਦਿੰਦੇ ਨੇ। ਸਤਿਗੁਰੂ ਜੀ ਐਸੇ ਸਮਦਰਸੀ ਨੇ, ਕੋਈ ਸ਼ਰਾਬ ਨਹੀਂ ਦਿੱਤਾ, ਬਲਕਿ ਬਚਨ ਕੀਤਾ ਵੱਸਦੇ ਰਹੋ। ਇਸ ਪ੍ਰਕਾਰ ਸਤਿਗੁਰੂ ਜੀ ਸਮਦ੍ਰਿਸ਼ਟਾ ਨੇ। ਇਸੇ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭੂਮੀਏ ਚੋਰ ਨੂੰ ਦੁਰਕਾਰ ਕਰਕੇ ਭਜਾਇਆ ਨਹੀਂ ਕਿ ਤੇਰੇ ਵਰਗੇ ਚੋਰ ਦਾ ਸਾਡੇ ਕੋਲ ਕੀ ਕੰਮ। ਸੱਜਣ ਠੱਗ ਦੇ ਕੋਲ ਚੱਲ ਕੇ ਗਏ ਨੇ ਸਮਦ੍ਰਿਸ਼ਟਾ ਨੇ ਨਾ, ਜਿੱਥੇ ਜਗਿਆਸੂਆਂ ਦਾ ਭਲਾ ਕਰਦੇ ਨੇ, ਨਾਮ ਦੇ ਰਸੀਆਂ ਦਾ ਭਲਾ ਕਰਦੇ ਨੇ, ਉੱਤਮ ਅਧਿਕਾਰੀਆਂ ਦਾ ਭਲਾ ਕਰਦੇ ਨੇ, ਭਗਤ ਜਨਾਂ ਦਾ, ਭਾਈ ਲਾਲੂ ਸਾਹਿਬ ਜੀ ਵਰਗਿਆਂ ਦੇ ਬੇੜੇ ਤਾਰਦੇ ਨੇ, ਉੱਥੇ ਸੱਜਣ ਠੱਗ ਦੇ ਭੂਮੀਏ ਚੋਰ ਵਰਗਿਆਂ ਦੇ ਕੋਲ ਜਾ ਕੇ ਬੇੜੇ ਤਾਰਦੇ ਨੇ। ਇਸੇ ਪ੍ਰਕਾਰ ਦੇਵਲੂਤ ਦੈਂਤ ਵਰਗਿਆਂ ਦੇ ਤੇ ਲਾਜਵਰਦ ਵਰਗਿਆਂ ਦੇ ਰਾਜ ਵਿੱਚ ਕੋਲ ਪਹੁੰਚ ਪਹੁੰਚ ਕੇ ਉਹਨਾਂ ਦੇ ਬੇੜੇ ਤਾਰਦੇ ਨੇ। ਜਿੱਥੇ ਭਗਤਾਂ ਨੂੰ ਤਾਰਦੇ ਨੇ, ਉੱਥੇ ਪਾਪੀਆਂ ਨੂੰ ਵੀ ਤਾਰਦੇ ਨੇ। ਇਸੇ ਪ੍ਰਕਾਰ ਬਚਨ ਨੇ ਨਾ ਜੀ ਕਵੀ ਜਨਾਂ ਦੇ, ਬੁਰੇ ਨਾਲ ਸਭ ਬੁਰੀ ਕਰੇਂਦੇ, ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਨਾਲ ਵੀ ਭਲਿਆਈ ਕਰਨੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਾਣਦੇ ਨੇ। ਧੰਨ ਧੰਨ ਗੁਰੂ ਨਾਨਕ ਸਮਦਰਸੀ, ਭਾਈ ਧੰਨ ਹਨ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ, ਜੋ ਸਮਦ੍ਰਿਸ਼ਟਾ ਹਨ, ਭਲਿਆਂ ਨੂੰ, ਬੁਰਿਆਂ ਨੂੰ, ਚੋਰਾਂ ਨੂੰ, ਸਾਧੂਆਂ ਨੂੰ, ਸਾਰਿਆਂ ਨੂੰ ਸਮਦ੍ਰਿਸ਼ਟੀ ਇੱਕ ਨਜ਼ਰ ਦੇ ਨਾਲ ਤੱਕਦੇ ਹਨ।
1: ਨਿੰਦਾ ਉਸਤਤ ਤਰੀ ਤਰਾਂਤ,
0: ਜਿਨ੍ਹਾਂ ਸਤਿਗੁਰਾਂ ਨੇ ਨਿੰਦਿਆ ਉਸਤਤੀ ਦੀ, ਇਸ ਪ੍ਰਕਾਰ ਜਿਹੜੀ ਨਦੀ ਵਹਿੰਦੀ ਏ ਉਹ ਭਗਤੀ ਰੂਪੀ ਬੇੜੀ ਦੇ ਨਾਲ ਤਰੀ ਏ। ਇਸੇ ਪ੍ਰਕਾਰ ਭਗਤੀ ਰੂਪੀ ਬੇੜੀ ਦੇ ਕਰਕੇ, ਨੌਕਾ ਦੇ ਕਰਕੇ ਤਰਾਂਤ ਆਪਣਿਆਂ ਸਿੱਖਾਂ ਨੂੰ ਵੀ ਤਾਰਦੇ ਨੇ। ਨਿੰਦਿਆ ਉਸਤਤ ਦੇ ਵਿੱਚ ਡੁੱਬਣ ਨਹੀਂ ਦਿੰਦੇ, ਗਲਤਾਨ ਨਹੀਂ ਹੋਣ ਦਿੰਦੇ। ਆਪ ਦੇ ਸਤਿਗੁਰੂ ਜੀ ਉਸਤਤ ਨਿੰਦਿਆ ਤੋਂ ਤਰੇ ਨੇ, ਤੇ ਆਪਣਿਆਂ ਪਿਆਰਿਆਂ ਗੁਰਸਿੱਖਾਂ ਨੂੰ ਵੀ ਤਾਰ ਦਿੰਦੇ ਹਨ। ਜੀਓ
1: ਮਹੱਲਾ ਚੌਥਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਨਮੁਖ ਗੁਰਸਿੱਖਾਂ ਦੀ ਬੇਨਤੀ ਹੈ, ਹੇ ਸੱਚੇ ਸਾਹਿਬ ਜੀ, ਜਿਸ ਪਰਮੇਸ਼ਰ ਜੀ ਦੀ ਬੰਦਗੀ ਕਰਨੇ ਦਾ ਆਪ ਜੀ ਉਪਦੇਸ਼ ਦਿੰਦੇ ਹੋ, ਉਸ ਪਰਮੇਸ਼ਰ ਜੀ ਦੇ ਕੁਛ ਗੁਣ ਵੀ ਕਥਨ ਕਰਕੇ ਸਾਨੂੰ ਦੱਸੋ, ਜਿਨ੍ਹਾਂ ਗੁਣਾਂ ਨੂੰ ਸਰਵਣ ਕਰਕੇ ਪਰਮੇਸ਼ਰ ਜੀ ਦੀ ਮਹਿਮਾ ਦਾ ਸਰਬਗਤਾ ਦਾ ਪਤਾ ਲੱਗੇ ਤੇ ਸਾਡੇ ਹਿਰਦੇ ਦੇ ਅੰਦਰ ਵੀ ਭਗਤੀ ਦਾ ਭਾਵ ਪੈਦਾ ਹੋਵੇ। ਮਹਾਰਾਜ ਕੈਸੇ ਨੇ ਉਹ ਪਰਮੇਸ਼ਰ ਜੀ, ਕਿਰਪਾ ਕਰਕੇ ਦੱਸੋ ਜੀ। ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਮਲਾਰ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਅਗੋਚਰ ਨਾਮ ਹਰ ਉਤਮ,
0: ਹੇ ਭਾਈ ਪਰਮੇਸ਼ਰ ਜੀ ਅਗਮ ਨੇ, ਮਨ ਕਰਕੇ ਅਗਮ ਨੇ, ਮਨ ਕਰਕੇ ਅਪਹੁੰਚ ਨੇ, ਇੰਦਰੀਆਂ ਕਰਕੇ ਵੀ ਅਗੋਚਰ ਨੇ, ਇੰਦਰੀਆਂ ਕਰਕੇ ਅਵਿਸ਼ੇ ਨੇ। ਐਸੇ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਸਾਰਿਆਂ ਕਰਮਾਂ ਧਰਮਾਂ ਦੇ ਵਿੱਚੋਂ ਉੱਤਮ ਹੈ। ਜਿੰਨੇ ਵੀ ਕਰਮ ਕਾਂਡ ਕਹੇ ਜਾਂਦੇ ਨੇ, ਇਸੇ ਪ੍ਰਕਾਰ ਜਿੰਨੀ ਉਪਾਸ਼ਨਾ ਕਹੀ ਜਾਂਦੀ ਹੈ, ਜਿੰਨਾ ਪੂਜਾ ਚਾਰ ਇਤਿਆਦਿਕ ਕਹਿਆ ਜਾਂਦਾ ਹੈ, ਜਿੰਨੇ ਜੱਗ ਕਹੇ ਜਾਂਦੇ ਨੇ, ਜਿੰਨੇ ਹੱਠ ਯੋਗ ਕਸ਼ਟ ਯੋਗ ਕਹੇ ਜਾਂਦੇ ਨੇ, ਜਿੰਨੇ ਵੀ ਹੋਰ ਦਾਨ ਇਤਿਆਦਿਕ ਸਾਧਨ ਕਹੇ ਜਾਂਦੇ ਨੇ, ਜਿੰਨੇ ਤੀਰਥਾਂ ਦੇ ਇਸ਼ਨਾਨ ਅਤੇ ਧੋਤੀ ਨੇਤੀ ਨਿਯੋਲੀ ਕਰਮ ਇਤਿਆਦਿਕ ਕਹੇ ਜਾਂਦੇ ਨੇ, ਸਾਰਿਆਂ ਦੇ ਵਿੱਚੋਂ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਉੱਤਮ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦੀ ਮਹਿਮਾ ਦੱਸਦੇ ਨੇ, ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ। ਇਸ ਪ੍ਰਕਾਰ ਜੋ ਹਰੀ ਪਰਮੇਸ਼ਰ ਜੀ ਦਾ ਨਾਮ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਭਾਈ ਸਾਰਿਆਂ ਸਾਧਨਾ ਤੋਂ ਉੱਚਾ ਅਗਮ ਅਗੋਚਰ ਪਰਮੇਸ਼ਰ ਜੀ ਦਾ ਨਾਮ ਹੈ। ਪਰਮੇਸ਼ਰ ਜੀ ਮਨ ਕਰਕੇ ਅਗਮ, ਇੰਦਰੀਆਂ ਕਰਕੇ ਅਵਿਸ਼ੇ ਹਨ।
1: ਕਿਰਪਾ ਤੇ ਜਪ ਲਿਆ
0: ਮਹਾਰਾਜ, ਫਿਰ ਐਸਾ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਣਾ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਹਜ਼ੂਰ ਫਰਮਾਉਂਦੇ ਨੇ, ਹਰ ਕਿਰਪਾ ਤੇ, ਜਿਨ੍ਹਾਂ ਦੇ ਉੱਪਰ ਹਰੀ ਪਰਮੇਸ਼ਰ ਜੀ ਦੀ ਕਿਰਪਾ ਹੋਈ ਹੈ ਨਾ, ਨਾਮ ਵੀ ਉਹਨਾਂ ਨੇ ਜਪਿਆ। ਜਿਨ੍ਹਾਂ ਦੇ ਉੱਪਰ ਕਿਰਪਾ ਨਹੀਂ, ਉਹ ਨਾਮ ਨਹੀਂ ਜਪ ਸਕਦੇ। ਭਾਈ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਆਪਣੇ ਨਾਮ ਨੂੰ ਜਪਾਉਂਦੇ ਹਨ।
1: ਸਤ ਸੰਗਤ ਸਾਧ ਪਾਈ ਵੱਡ ਭਾਗੀ,
0: ਜਿਨ੍ਹਾਂ ਨੇ ਪਰਮੇਸ਼ਰ ਜੀ ਦੇ ਸਾਧੂ ਜਨਾਂ ਦੀ, ਸੰਤ ਜਨਾਂ ਦੀ ਵੱਡਿਆਂ ਭਾਗਾਂ ਦੇ ਨਾਲ ਸਤ ਸੰਗਤ ਕਰਨੀ ਪ੍ਰਾਪਤ ਕੀਤੀ ਹੈ,
1: ਸਾਧੂ ਪਾਰ ਪਿਆ,
0: ਭਾਈ ਉਹ ਸਾਧੂ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਸੰਸਾਰ ਰੂਪੀ ਸਾਗਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਜਾ ਪਾਰ ਪਏ ਹਨ, ਸੰਸਾਰ ਸਾਗਰ ਤੋਂ ਲੰਘ ਗਏ ਨੇ, ਜਿੰਨਾ ਸਾਧੂ ਜਨਾਂ ਦੀ ਸੰਗਤ ਕੀਤੀ ਹੈ ਜੀਓ। ਜਾਸ ਜਪਤ ਹਰ ਹੋਵਹਿ ਸਾਧ, ਇਸ ਪ੍ਰਕਾਰ ਨਾਮ ਦੇ ਰਸੀਏ ਸਾਧੂ ਹੋਇਆ ਕਰਦੇ ਨੇ। ਪਛਾਣ ਕੀ ਹੈ ਜੀ? ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਦੇ ਨਾਲ ਆਪਣੇ ਅਸਾਧ ਮਨ ਨੂੰ ਸਾਧ ਲਿਆ ਹੈ, ਭਾਈ ਉਹ ਸਾਧ ਕਹੇ ਜਾਂਦੇ ਨੇ। ਇਸ ਪ੍ਰਕਾਰ ਐਸੇ ਸਾਧੂ ਜਨਾਂ ਦਾ ਸੰਗ ਜਿਨ੍ਹਾਂ ਨੂੰ ਪ੍ਰਾਪਤ ਹੋਇਆ, ਸੰਸਾਰ ਸਾਗਰ ਤੋਂ ਪਾਰ ਹੋਏ ਹਨ।
1: ਮੇਰਾ ਮਨ ਅਨਦਿਨ ਅਨਦ ਭਇਆ,
0: ਸਤਿਗੁਰੂ ਜੀ ਬਚਨ ਕਰਦੇ ਨੇ, ਹੇ ਮੇਰੇ ਪਿਆਰੇ, ਹੇ ਭਾਈ, ਜਿਨ੍ਹਾਂ ਨੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਜਪਿਆ ਨਾ, ਰਾਤ ਦਿਨ ਜਪਿਆ, ਉਹਨਾਂ ਦਾ ਹਿਰਦਾ ਦਵੈਤ ਭਾਵਨਾ ਤੋਂ ਰਹਿਤ ਹੋਇਆ, ਦਵੈਤ ਭਾਵਨਾ ਤੋਂ ਉਹਨਾਂ ਦਾ ਹਿਰਦਾ ਰਹਿਤ ਹੋਇਆ। ਇਸੇ ਪ੍ਰਕਾਰ
1: ਮਨ ਅਨ ਦਿਨ ਅਨਦ ਭਇਆ,
0: ਸਿੱਖਿਆ ਦਿੰਦੇ ਰਹੀਏ ਆਪਣੇ ਮਨ ਨੂੰ, ਹੇ ਮੇਰਿਆ ਮਨਾ, ਜਿਨ੍ਹਾਂ ਨੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਰਾਤ ਦਿਨ ਜਪਿਆ ਨਾ, ਉਹਨਾਂ ਨੂੰ ਵੱਡਾ ਭਾਰੀ ਆਨੰਦ ਹਿਰਦੇ ਦੇ ਅੰਦਰ ਪ੍ਰਾਪਤ ਹੋਇਆ, ਅਥਵਾ ਆਨੰਦ ਸਰੂਪ ਪਰਮੇਸ਼ਰ ਜੀ ਹੀ ਤਿਨ੍ਹਾਂ ਨੂੰ ਸਾਖਿਆਤਕਾਰ ਹੋ ਆਏ ਹਨ।
1: ਗੁਰ ਪ੍ਰਸਾਦ ਨਾਮ ਹਰ ਜਪਿਆ,
0: ਹੇ ਮੇਰਿਆ ਮਨਾ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ,
1: ਮੇਰੇ ਮਨ ਕਾ ਭ੍ਰਮ ਹੋ ਗਿਆ,
0: ਹੇ ਮੇਰਿਆ ਮਨਾ, ਉਹਨਾਂ ਦੇ ਮਨ ਦਾ ਪੰਜ ਪ੍ਰਕਾਰ ਦਾ ਭਰਮ ਤੇ ਸੱਤ ਪ੍ਰਕਾਰ ਦਾ ਡਰ ਸਾਰਾ ਦਾ ਸਾਰਾ ਮਿਟ ਗਿਆ। ਜਹ ਭਾਵ ਭੈ ਪਰ ਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਨ ਗੁਪਤ ਭੈ, ਅਕਸ ਮਾਤਰ ਭੈ ਸਾਤ। ਇਹ ਸੱਤ ਤਰ੍ਹਾਂ ਦਾ ਡਰ, ਭੇਦ ਭਰਮ ਕਰ ਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ, ਪੰਚੋ ਭਰਮ ਸੰਸਾਰ। ਹੇ ਮੇਰਿਆ ਮਨਾ, ਪੰਜ ਪ੍ਰਕਾਰ ਦੇ ਭਰਮ ਤੇ ਸੱਤ ਪ੍ਰਕਾਰ ਦੇ ਡਰ ਵੀ ਉਹਨਾਂ ਦੇ ਸਾਰੇ ਚਲੇ ਗਏ ਹਨ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ,
1: ਹਰ ਗਾਇਆ ਜਿਨ ਹਰ ਜਪਿਆ।
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਨੇ ਰਾਗ ਦੇ ਵਿੱਚ ਪਾ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੁਆਰਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਹੈ, ਜਿਨ੍ਹਾਂ ਨੇ ਸਤ ਸੰਗਤ ਦੇ ਨਾਲ ਮਿਲ ਕਰਕੇ ਇਸੇ ਪ੍ਰਕਾਰ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਜਿਨ ਹਰ ਜਪਿਆ, ਜਿਨ੍ਹਾਂ ਨੇ ਇਕਾਂਤ ਵਿੱਚ ਵੀ ਚੌਂਕੜਾ ਲਗਾਇਆ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਨੂੰ ਅਥਵਾ ਮੂਲ ਮੰਤਰ ਨੂੰ ਜਪਿਆ ਹੈ, ਜਿਨ੍ਹਾਂ ਨੇ ਚੱਲਦਿਆਂ ਫਿਰਦਿਆਂ ਤੁਰਦਿਆਂ ਹਰ ਵੇਲੇ ਚਲਤ ਬੈਸਤ ਜੋ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ, ਹਿਰਦੇ ਦੇ ਅੰਦਰ ਵੀ ਚਿਤਾਰਿਆ, ਇਸੇ ਪ੍ਰਕਾਰ ਬਾਣੀ ਦੇ ਨਾਲ ਗਾਵਿਆ ਤੇ ਮੁਖ ਦੇ ਵਿੱਚੋਂ ਹਰੀ ਜੀ ਦੇ ਨਾਮ ਨੂੰ ਜਪਿਆ ਹੈ।
1: ਸੰਗਤ ਹਰ ਮਿਲਹੋ ਕਰਮਿਆ,
0: ਇਹਨਾਂ ਦੇ ਪਰਥਾਈ ਅਰਦਾਸਾਂ ਬੇਨਤੀਆਂ ਕਰਦੇ ਰਹੀਏ। ਇਹ ਮੇਰੇ ਪਰਮ ਪਿਆਰੇ ਪਰਮ ਪ੍ਰੇਮ ਦੇ ਆਸਪਦ ਅਕਾਲ ਪੁਰਖ ਵਾਹਿਗੁਰੂ ਜੀ, ਜਿਨ੍ਹਾਂ ਨੇ ਗਾਵਿਆ, ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਹਿਰਦੇ ਚ ਧਿਆਇਆ, ਸਾਡੇ ਉੱਪਰ ਦਇਆ ਮਾਇਆ ਕਰਕੇ ਕਿਰਪਾ ਦ੍ਰਿਸ਼ਟੀ ਕਰਕੇ ਵਾਹਿਗੁਰੂ ਜੀ ਸਾਨੂੰ ਤਿੰਨਾਂ ਪਿਆਰਿਆਂ ਦੀ ਸੰਗਤ ਵਿੱਚ ਮੇਲ ਦੇਵੋ ਜੀ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਮਹਾਰਾਜ ਸਾਨੂੰ ਤਿੰਨਾਂ ਗੁਰਮੁਖਾਂ ਦੀ ਸੰਗਤ ਦੇ ਨਾਲ ਮੇਲ ਦੇਣਾ ਕਰੋ, ਤਾਂ ਕਿ ਆਪ ਜੀ ਦੇ ਨਾਮ ਨੂੰ ਤਿੰਨਾਂ ਦੁਆਰੇ ਜਪਦੇ
1: ਰਹੀਏ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਉਹਨਾਂ ਦੇ ਨਾਲ ਮਿਲ ਕੇ ਜਪਣੇ ਦਾ ਬਚਨ ਕਥਨ ਕਰਦੇ ਹੋ ਕਿ ਉਹਨਾਂ ਦੇ ਦਰਸ਼ਨ ਕਰਨੇ ਦਾ ਵੀ ਕੋਈ ਫਲ ਕੋਈ ਮਹੱਤਵ ਹੈ, ਤੇ ਹਜ਼ੂਰ ਬਚਨ ਕਰਦੇ ਨੇ ਭਾਈ ਉਹਨਾਂ ਦੇ ਦਰਸ਼ਨਾਂ ਦਾ ਵੀ ਇੰਨਾ ਵੱਡਾ ਭਾਰੀ ਮਹੱਤਵ ਹੈ, ਜਿਨ੍ਹਾਂ ਨੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਤਿੰਨਾਂ ਦਾ ਪਿਆਰਿਆਂ ਦਾ ਦਰਸ਼ਨ ਕੀਤਾ ਨਾ। ਤਿੰਨ ਕੌ ਦਰਸ ਦੇਖ ਸੁਖ ਪਾਇਆ, ਉਹਨਾਂ ਦਾ ਦਰਸ਼ਨ ਦੇਖ ਕਰਕੇ ਹੀ ਆਤਮ ਸੁੱਖ ਨੂੰ ਪਾਇਆ ਹੈ, ਮਨ ਦੇ ਸੁੱਖ ਨੂੰ ਪਾਇਆ ਹੈ। ਜਿਹੜਾ ਮਨ ਦਾ ਸੁੱਖ ਨਾ ਪਦਾਰਥਾਂ ਨਾਲ ਪ੍ਰਾਪਤ ਹੁੰਦਾ ਹੈ, ਨਾ ਧਨ ਨਾਲ, ਨਾ ਸੰਬੰਧੀਆਂ ਦੇ ਮੋਹ ਦੇ ਨਾਲ, ਮਨ ਦਾ ਸੁੱਖ ਪ੍ਰਾਪਤ ਨਹੀਂ ਹੁੰਦਾ ਭਾਈ। ਉਹ ਜਿਹੜਾ ਮਨ ਦਾ ਸੁੱਖ ਹੈ, ਸਦਾ ਸੁੱਖ, ਆਤਮ ਸੁੱਖ ਹੈ ਨਾ, ਉਹ ਗੁਰਮੁਖ ਪਿਆਰਿਆਂ ਦੇ ਦਰਸ਼ਨ ਕਰਕੇ ਪ੍ਰਾਪਤ ਹੋ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਬਚਨ ਦੇ ਨਾ, ਸਾਧਕੈ ਸੰਗ ਨਹੀਂ ਕਿਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਭਾਈ ਉਹਨਾਂ ਦੇ ਦਰਸ਼ਨ ਮਾਤਰ ਕਰਕੇ ਨਿਹਾਲ ਹੋ ਜਾਈਦਾ ਹੈ।
1: ਦੁੱਖ ਹਉਮੈ ਰੋਗ ਗਿਆ,
0: ਉਹਨਾਂ ਦੇ ਦਰਸ਼ਨ ਕਰਨੇ ਕਰਕੇ ਹਉਮੈ ਰੂਪੀ ਰੋਗ ਵੀ ਚੱਲਿਆ ਗਿਆ, ਤੇ ਭਾਵਨਾ ਵਾਲਿਆਂ ਦਾ ਜਨਮ ਮਰਨ ਦਾ ਦੁੱਖ ਵੀ ਚੱਲਿਆ ਗਿਆ ਹੈ ਜੀਓ।
1: ਜੋ ਅਨਦਿਨ ਹਿਰਦੈ ਨਾਮ ਧਿਆਵਹਿ,
0: ਜਿਹੜੇ ਪਰਮੇਸ਼ਰ ਜੀ ਦੇ ਪਿਆਰੇ ਨਾਮ ਦੇ ਰਸੀਏ, ਇਕਾਗਰ ਚਿੱਤ ਵਾਲੇ, ਲਿਵ ਵਿਆਲੇ, ਪਿਆਰ ਵਾਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਨੇ, ਕਿੰਨਾ ਚਿਰ ਜੀ, ਜੋ ਅਨਦਿਨ ਰਾਤ ਦਿਨ ਹਿਰਦੇ ਵਿੱਚ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਹਨ।
1: ਜਨਮ ਤਿਨਾ ਕਾ ਸਫਲ ਭਇਆ,
0: ਭਾਈ ਉਹਨਾਂ ਦਾ ਸਭ ਸਾਰਾ ਜੀਵਨ ਜੀਵਿਆ ਹੋਇਆ ਸਫਲ ਹੈ, ਤੇ ਜਨਮ ਉਹਨਾਂ ਦਾ ਸਫਲ ਭਇਆ ਹੈ। ਸਭ ਖਾਧਾ ਪੀਤਾ, ਹੱਸਿਆ ਖੇਡਿਆ, ਬਚਨ ਬਿਲਾਸ ਕੀਤਾ, ਸਾਰਾ ਕੌਤਕ ਜੀਵਨ ਦਾ ਉਹਨਾਂ ਦਾ ਸਫਲਾ ਹੋਇਆ, ਤੇ ਜਨਮ ਵੀ ਉਹਨਾਂ ਦਾ ਨਾਮ ਨੂੰ ਜਪ ਕਰਕੇ ਸਫਲ ਭਇਆ, ਸਫਲ ਬ੍ਰਹਮ ਗਿਆਨ ਰੂਪੀ ਫਲ ਦੇ ਸਹਿਤ ਹੋਇਆ ਹੈ ਭਾਈ। ਇਸ ਪ੍ਰਕਾਰ ਉਹਨਾਂ ਦਾ ਜਨਮ ਵੀ ਸਫਲ, ਉਹਨਾਂ ਦਾ ਕਰਤੱਵ ਵੀ ਸਫਲਾ, ਉਹਨਾਂ ਦਾ ਜੀਵਣਾ ਤੇ ਖਾਣਾ ਪੀਣਾ, ਬੋਲਣਾ ਬਚਨ ਕਰਨਾ ਵੀ ਸਫਲਾ ਹੋਇਆ ਹੈ।
1: ਆਪ ਤਰੇ ਸ੍ਰਿਸ਼ਟ ਸਭ ਤਾਰੀ,
0: ਮਹਾਰਾਜ ਉਹ ਆਪ ਹੀ ਤਰਦੇ ਨੇ ਜਾਂ ਕਿਸੇ ਹੋਰ ਦਾ ਵੀ ਭਲਾ ਕਰਦੇ ਨੇ, ਹਜ਼ੂਰ ਬਚਨ ਕਰਦੇ ਨੇ ਭਾਈ ਉਹ ਆਪ ਤੇ ਤਾਰੀ ਜਾਂਦੇ ਨੇ। ਸ੍ਰਿਸ਼ਟ ਸਭ ਤਾਰੀ, ਤਾਰੀ ਨਾਮ ਨੌਕਾ ਦਾ ਹੈ, ਉਹ ਸੰਸਾਰ ਨੂੰ ਤਾਰਨ ਵਾਸਤੇ ਨੌਕਾ ਬੇੜਾ ਰੂਪ ਹੋ ਜਾਂਦੇ ਨੇ। ਜਿਵੇਂ ਭਾਈ ਮੰਝ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਬਚਨ ਕੀਤਾ ਨਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ, ਬੋਹਿਥ ਨਾਮ ਜਹਾਜ਼ ਦਾ ਹੁੰਦਾ, ਜਗ ਲੰਘਣ ਹਾਰਾ, ਇਹ ਭਾਈ ਮੰਝ ਗੁਰੂ ਕਾ ਜਹਾਜ਼ ਹੈ ਜੋ ਸੰਸਾਰ ਦੇ ਜੀਵਾਂ ਨੂੰ ਸੰਸਾਰ ਸਾਗਰ ਤੋਂ ਪਾਰ ਲੰਘਾਉਣੇ ਦੇ ਸਮਰੱਥ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਉਹ ਆਪ ਤੇ ਤਰਦੇ ਹੀ ਨੇ, ਸੰਸਾਰ ਵਾਸਤੇ ਨੌਕਾ ਬੇੜਾ ਬਣ ਜਾਂਦੇ ਨੇ, ਦੂਜਿਆਂ ਨੂੰ ਵੀ ਤਾਰਦੇ ਨੇ। ਇਸੇ ਪ੍ਰਕਾਰ
1: ਆਪ ਤਰੇ ਸ੍ਰਿਸ਼ਟ ਸਭ ਤਾਰੀ,
0: ਉਹ ਆਪ ਦੇ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ, ਸਾਰੀ ਸ੍ਰਿਸ਼ਟੀ ਦੇ ਵਿੱਚੋਂ ਜਿੰਨੇ ਵੀ ਜੀਵ ਤਿੰਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਸਭ ਤਾਰੀ, ਸਭਨਾਂ ਨੂੰ ਭਗਤੀ ਰੂਪੀ ਨੌਕਾ ਦੇ ਨਾਲ ਸੰਸਾਰ ਸਾਗਰ ਤੋਂ ਤਾਰਦੇ ਨੇ। ਸੰਤ ਜਪਾਵੈ ਨਾਮ, ਜਿਹੜਾ ਨਾਮ ਜਪਾਉਂਦੇ ਨੇ ਨਾ, ਇਹ ਭਗਤੀ ਰੂਪੀ ਬੇੜੀ ਦੇ ਕਰਕੇ ਤਾਰਦੇ ਨੇ। ਇਸੇ ਪ੍ਰਕਾਰ
1: ਆਪ ਤਰੇ ਸ੍ਰਿਸ਼ਟ ਸਭ ਤਾਰੀ,
0: ਭਾਈ ਓਏ ਉਹ ਸੰਤ ਜਨ ਆਪ ਆਪਾ ਭਾਵ ਦਾ ਸਦਾ ਤਿਆਗ ਕਰਦੇ ਨੇ, ਆਪਾ ਭਾਵ ਦਾ ਤਿਆਗ ਕਰਨੇ ਕਰਕੇ ਸੰਸਾਰ ਸਾਗਰ ਤੋਂ ਤਰੇ ਨੇ, ਤੇ ਸਾਰੀ ਸ੍ਰਿਸ਼ਟੀ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕਰਕੇ ਤਾਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ।
1: ਸਭ ਕੁਲ ਭੀ ਪਾਰ ਪਿਆ,
0: ਭਾਈ ਜਿਸ ਕੁਲ ਦੇ ਅੰਦਰ, ਜਿਸ ਘਰਾਣੇ ਦੇ ਅੰਦਰ, ਜਿਸ ਖਾਨਦਾਨ ਦੇ ਅੰਦਰ ਉਹਨਾਂ ਦਾ ਜਨਮ ਹੁੰਦਾ ਨਾ, ਉਹ ਸਾਰੀ ਕੁਲ ਨੂੰ ਵੀ ਤਾਰ ਲੈਂਦੇ ਨੇ, ਉਹਨਾਂ ਦਾ ਸਾਰਾ ਖਾਨਦਾਨ ਵੀ ਤਰ ਪੈਂਦਾ। ਸਤਿਕੁਲਾਂ ਨਾਨਕਿਆਂ ਦੀਆਂ, ਸਤਿਕੁਲਾਂ ਦਾਦਕਿਆਂ ਦੀਆਂ, ਸਤਿਕੁਲਾਂ ਸਹੁਰਿਆਂ ਦੀਆਂ ਤਰ ਜਾਂਦੀਆਂ। ਇਸ ਪ੍ਰਕਾਰ ਉਹਨਾਂ ਦੀ ਕੁਲ, ਉਹਨਾਂ ਦੇ ਖਾਨਦਾਨ ਨਾਨਕੇ ਦਾਦਕੇ ਤੇ ਸਹੁਰੇ ਹੀ ਤਰ ਜਾਂਦੇ ਹਨ ਜੀਓ।
1: ਆਪੇ ਆਪ ਉਪਾਇਆ ਸਭ ਜਗ।
0: ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾਲਤਾ ਕਰਕੇ ਸਾਡੇ ਤਾਈਂ ਐਸੇ ਬਚਨ ਕਰੋ ਜਿਨ੍ਹਾਂ ਬਚਨਾਂ ਦੇ ਨਾਲ ਸਾਡੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਪੈਦਾ ਹੋ ਜਾਵੇ, ਜਿਵੇਂ ਆਪ ਜੀ ਨੇ ਵਾਹਿਗੁਰੂ ਜੀ ਦੇ ਗੁਣ ਕਥਨ ਕਰਕੇ ਸੁਣਾਏ ਨੇ। ਵਾਹਿਗੁਰੂ ਜੀ ਮਨ ਕਰਕੇ ਅਗਮ ਨੇ, ਇੰਦਰੀਆਂ ਕਰਕੇ ਅਗੋਚਰ ਨੇ, ਨਾਮ ਸਭਨਾ ਤੋਂ ਵਾਹਿਗੁਰੂ ਜੀ ਦਾ ਵੱਡਾ। ਐਸੇ ਪਰਮੇਸ਼ਰ ਜੀ ਦੇ ਸਾਧੂਆਂ ਦੀ ਸੰਗਤ ਨਾਲ ਮਿਲ ਕਰਕੇ ਸੰਸਾਰ ਸਾਗਰ ਤੋਂ ਪਾਰ ਉਤਰ ਜਾਈਦਾ ਹੈ। ਮਹਾਰਾਜ ਜਿਵੇਂ ਵਾਹਿਗੁਰੂ ਜੀ ਦੇ ਗੁਣ ਦੱਸੇ ਨੇ ਨਾ, ਪਿਆਰ ਦੀ ਯੁਗਤ ਵੀ ਦੱਸੋ, ਹਿਰਦੇ ਦੇ ਅੰਦਰ ਪਿਆਰ ਕਿਵੇਂ ਉਤਪੰਨ ਹੋਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਤਿਸ ਦੇ ਵਾਸਤੇ ਅਰਦਾਸਾਂ ਕਰਦੇ ਰਹੋ, ਬੇਨਤੀਆਂ ਕਰਦੇ ਰਹੋ, ਹੇ ਮੇਰੇ ਪਰਮ ਪਿਆਰੇ ਵਾਹਿਗੁਰੂ ਜੀ, ਤੁਧ ਆਪੇ ਆਪ ਉਪਾਇਆ ਸਭ ਜਗ। ਵਾਹਿਗੁਰੂ ਜੀ ਸਾਰੇ ਜਗਤ ਨੂੰ ਤੁਸਾਂ ਨੇ ਆਪੇ ਆਪ ਆਪਣੇ ਆਪ ਤੋਂ ਹੀ ਉਤਪੰਨ ਕੀਤਾ ਹੈ। ਜਿਸ ਵੇਲੇ ਫੁਰਨਾ ਸੰਕਲਪ ਕੀਤਾ, ਏਕ ਸੇ ਅਨੇਕ ਰੂਪ ਹੋ ਜਾਵਾਂ, ਸਾਰਾ ਸੰਸਾਰ ਹੋਂਦ ਵਿੱਚ ਆ ਗਿਆ। ਮਹਾਰਾਜ ਤੁਸਾਂ ਨੇ ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਉਤਪੰਨ ਕੀਤਾ ਹੈ।
1: ਆਪੇ ਆਪ ਪਾਇਆ ਸਭ ਜਗਤ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪੇ ਹੀ ਆਪਣੇ ਹੁਕਮ ਦੇ ਨਾਲ, ਆਪੇ ਆਪ ਸੰਕਲਪ ਮਾਤਰ ਸਬਲ ਮਾਇਆ ਦੇ ਨਾਲ ਸਾਰੇ ਜਗਤ ਨੂੰ ਆਪ ਜੀ ਨੇ ਉਪਾਇਆ ਉਤਪੰਨ ਕੀਤਾ ਹੈ।
1: ਵਸ ਕਰ ਲਿਆ।
0: ਤੇ ਮਹਾਰਾਜ ਆਪ ਜੀ ਨੇ ਆਪਣੀ ਪਰਮ ਸੱਤਾ ਦੇ ਨਾਲ ਆਪੇ ਸੰਸਾਰ ਨੂੰ ਵਸ ਦੇ ਵਿੱਚ ਕਰ ਲਿਆ ਹੋਇਆ ਹੈ। ਆਪ ਜੀ ਦੇ ਵਸ ਤੋਂ ਬਾਹਰਾ ਕੋਈ ਵੀ ਨਹੀਂ, ਸਭ ਕੁਛ ਆਪ ਜੀ ਦੇ ਹੁਕਮ ਦੇ ਅੰਦਰ ਹੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮਹਾਰਾਜ ਮਨਮੁਖਾਂ ਨੂੰ, ਗੁਰਮੁਖਾਂ ਨੂੰ, ਨਿਮਾਣਿਆਂ ਨੂੰ, ਬਲੀਆਂ ਨੂੰ, ਇਸੇ ਪ੍ਰਕਾਰ ਰਾਜਿਆਂ ਨੂੰ, ਮਹਾਰਾਜਿਆਂ ਨੂੰ, ਛਤਰਪਤੀਆਂ ਨੂੰ, ਪੈਗੰਬਰਾਂ ਨੂੰ, ਅਵਤਾਰਾਂ ਨੂੰ, ਸਾਰਿਆਂ ਨੂੰ ਆਪ ਜੀ ਨੇ ਆਪ ਆਪਣੀ ਪਰਮ ਸੱਤਾ ਦੇ ਨਾਲ ਆਪਣੇ ਵਸ ਵਿੱਚ ਕਰਕੇ ਰੱਖਿਆ ਹੈ।
1: ਕਿਰਪਾ ਧਾਰੀ
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹੇ ਗੁਰਮੁਖ ਪਿਆਰਿਓ, ਜਿਨ੍ਹਾਂ ਜਨਾਂ ਦੇ ਉੱਪਰ ਹਰੀ ਪ੍ਰਭੂ ਪਰਮੇਸ਼ਰ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ,
1: ਡੁੱਬਦਾ ਕਾਢ ਲਿਆ,
0: ਸੰਸਾਰ ਦੇ ਵਿਖ ਵਿਸ਼ੇ ਵਿਕਾਰਾਂ ਦੇ ਵਿੱਚੋਂ ਡੁੱਬਦੇ ਹੋਏ ਤਿਸ ਜਨ ਨੂੰ ਵੀ ਕੱਢ ਲਿਆ। ਭਾਵੇਂ ਉਹ ਬਾਲਮੀਕ ਬਟਵਾੜਾ ਹੋਵੇ ਤੇ ਭਾਵੇਂ ਉਹ ਅਜਾਮਲ ਪਾਪੀ ਹੋਵੇ, ਜਿਸ ਤੇ ਕਿਰਪਾ ਕਰਤੀ ਉਸ ਨੂੰ ਕੱਢ ਲਿਆ ਡੁੱਬਦੇ ਹੋਏ ਨੂੰ ਸੰਸਾਰ ਸਾਗਰ ਚੋਂ। ਇਸ ਕਰਕੇ ਤਿਸ ਦੇ ਸਨਮੁਖ ਬੇਨਤੀਆਂ ਕਰਨੀਆਂ ਕਰੋ, ਹੇ ਵਾਹਿਗੁਰੂ ਜੀ ਜਿਵੇਂ ਆਪ ਜੀ ਨੇ ਵੱਡੇ ਵੱਡੇ ਪਾਪੀਆਂ ਨੂੰ ਤਾਰ ਦਿੱਤਾ ਹੈ, ਮਹਾਰਾਜ ਸਾਡੇ ਹਿਰਦੇ ਦੇ ਅੰਦਰ ਵੀ ਨਾਮ ਦਾ ਰੰਗ ਲਾ ਦਿਓ, ਸਾਡੇ ਹਿਰਦੇ ਦੇ ਅੰਦਰ ਵੀ ਭਗਤੀ ਦਾ ਪ੍ਰੇਮ ਉਤਪੰਨ ਕਰ ਦਿਓ। ਮਹਾਰਾਜ ਅਸੀਂ ਵੀ ਔਗਣਿਆਰੇ ਪੱਥਰਾਂ ਦੀ ਨਿਆਈ ਭਾਰੇ ਡੁੱਬ ਜਾਣ ਵਾਲੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਕਰੋ, ਕਿਸ਼ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ, ਤੁਸਾਂ ਨੇ ਪਾਪੀ ਭਾਰੇ ਪੱਥਰਾਂ ਦੀ ਨਿਆਈ ਜੀਵ ਸੰਸਾਰ ਸਾਗਰ ਵਿੱਚ ਡੁੱਬਦੇ ਹੋਏ ਤਾਰ ਲਏ ਨੇ, ਕਿਰਪਾ ਕਰਕੇ ਸਾਨੂੰ ਵੀ ਤਾਰ ਲਵੋ। ਮਹਾਰਾਜ ਆਪੇ ਜਗਤ ਨੂੰ ਪੈਦਾ ਕਰਕੇ ਆਪੇ ਵਸ ਵਿੱਚ ਕੀਤਾ, ਅਸੀਂ ਭਲੇ ਆ ਬੁਰੇ ਆ ਜੈਸੇ ਵੀ ਆ, ਵਸ ਤੇ ਆਪ ਜੀਆਂ ਦੇ ਹਨ, ਮਹਾਰਾਜ ਆਪ ਜੀਆਂ ਦੇ ਵਸ ਹਾਂ, ਤੇ ਕਿਰਪਾ ਕਰਕੇ ਆਪ ਹੀ ਸਾਨੂੰ ਭਗਤੀ ਰੂਪੀ ਬੇੜੇ ਤੇ ਚਾੜ ਲਵੋ, ਆਪ ਹੀ ਕਿਰਪਾ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਮਹਾਰਾਜ ਸਾਨੂੰ ਮੇਲ ਦੇਣਾ ਕਰੋ, ਆਪ ਹੀ ਮਹਾਰਾਜ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਸਾਡੇ ਤੋਂ ਨਾਮ ਜਪਾ ਕਰਕੇ ਸਾਨੂੰ ਡੁੱਬਦਿਆਂ ਨੂੰ ਭਵ ਜਲ ਸੰਸਾਰ ਸਾਗਰ ਚੋਂ ਕੱਢ ਲਵੋ, ਜਿਵੇਂ ਆਦਿ ਸਮੇਂ ਤੋਂ ਆਪ ਜੀ ਨੇ ਬਾਕੀ ਦੇ ਜੀਵਾਂ ਨੂੰ ਤੇ ਭਗਤਾਂ ਨੂੰ ਕੱਢਿਆ ਤਾਰਿਆ ਹੈ ਜੀ।
1: ਲਾਰ ਮਹੱਲਾ ਚੌਥਾ।
0: ਗਰੀਬ ਨਿਵਾਜ ਸਤਿਗੁਰਾਂ ਦੇ ਚਰਣਾਂ ਵਿਖੇ ਜਗਿਆਸੂ ਜਨਾਂ ਦਾ ਸਵਾਲ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਪ੍ਰਾਣੀ ਮਾਤਰ ਆਪਣੇ ਜੀਵਨ ਦੇ ਵਿੱਚ ਇੰਨੇ ਪਦਾਰਥਾਂ ਨੂੰ ਖਾਂਦਾ, ਇੰਨੇ ਪਦਾਰਥਾਂ ਨੂੰ ਇਕੱਠਿਆਂ ਕਰਦਾ, ਮਨੁੱਖ ਜਿੰਨੇ ਪਦਾਰਥਾਂ ਨੂੰ ਜੀਵਨ ਕਾਲ 'ਚ ਇਕੱਠਿਆਂ ਕਰਦਾ ਤੇ ਖਾਂਦਾ ਨਾ, ਉਹਨੂੰ ਜੇ ਪੁੱਛ ਲਈਏ ਦੱਸ ਅੱਜ ਤੱਕ ਕਿੰਨੇ ਪਦਾਰਥ ਇਕੱਠੇ ਕੀਤੇ, ਇੰਨੀਆਂ ਕੁ ਮੱਲਾਂ ਮਾਰ ਲਈਆਂ ਹੁੰਦੀਆਂ ਕਿ ਗਿਣ ਕੇ ਗਿਣਤੀ ਨਹੀਂ ਦੱਸ ਸਕਦਾ। ਜੇ ਉਹਨੂੰ ਦੱਸੀਏ ਦਸ ਅੱਜ ਤੱਕ ਕਿੰਨਾ ਕਿੰਨਾ ਭੋਜਨ ਛਕਿਆ, ਕਿੰਨੇ ਪ੍ਰਸ਼ਾਦੇ ਛਕੇ, ਕਿੰਨੀਆਂ ਕੌਰ, ਕਿੰਨੀਆਂ ਗ੍ਰਾਹੀਆਂ ਛਕੀਆਂ, ਕਿੰਨੀ ਖੀਰ, ਕਿੰਨੇ ਮਾਲ ਪੂੜੇ, ਕਿੰਨੇ ਪਦਾਰਥ ਛਕੇ, ਉਹ ਨਾ ਤੇ ਗਿਣ ਕੇ ਕੌਰ ਦੱਸ ਸਕਦਾ ਬੁਰਕੀਆਂ, ਨਾ ਗ੍ਰਾਹੀਆਂ ਤੇ ਨਾ ਪ੍ਰਸ਼ਾਦੇ, ਕਿੰਨੇ ਥਾਲਾਂ ਦੇ ਥਾਲ ਖਾਲੀ ਕਰਦੇ ਤੇ ਉਹ ਗਿਣ ਕੇ ਦੱਸ ਨਹੀਂ ਸਕਦਾ। ਇੰਨਾ ਕੁਝ ਖਾਣ ਦੇ ਬਾਵਜੂਦ, ਇੰਨਾ ਕੁਝ ਪੀਣ ਦੇ ਬਾਵਜੂਦ, ਇੰਨਾ ਕੁਝ ਇਕੱਠਾ ਕਰ ਲੈਣ ਦੇ ਬਾਵਜੂਦ, ਪਦਾਰਥਾਂ ਦੇ ਨਾਲ ਘਰ ਭਰ ਲੈਣ ਦੇ ਬਾਵਜੂਦ ਭਰੀ ਜਾਂਦਾ ਨਾ। ਨੇਤਾ ਪ੍ਰਤੀ ਪ੍ਰਾਣੀ ਮਾਤਰ ਸ਼ਾਮ ਨੂੰ ਘਰ ਆਉਂਦਾ ਤੇ ਥੈਲੇ 'ਚ ਕੁਛ ਨਾ ਕੁਛ ਲਈ ਆਉਂਦਾ, ਫਲ ਲੈਣ ਦੇ, ਸਬਜ਼ੀਆਂ ਲੈਣ ਦੀਆਂ, ਪਦਾਰਥ ਲੈਣ ਦੇ, ਕੱਪੜੇ ਲੈਣ ਦੇ, ਕੁਛ ਨਾ ਕੁਛ ਹਰ ਰੋਜ਼ ਲਈ ਹੀ ਲਈ ਆਉਂਦਾ। ਇੱਕ ਇੱਕ ਦਿਨ ਵਿੱਚ ਕਈ ਕਈ ਵਾਰ ਲੈ ਕੇ ਆਉਂਦਾ, ਸਵੇਰੇ ਵੀ ਲੈਂਦਾ, ਸ਼ਾਮੀ ਵੀ ਲੈਂਦਾ। ਮਹਾਰਾਜ, ਇੰਨੇ ਪਦਾਰਥ ਘਰ ਵਿੱਚ ਲਿਆਉਣ ਦੇ ਬਾਵਜੂਦ, ਖਾਣ ਪੀਣ ਭੋਗਣ ਹੰਢਾਉਣ ਦੇ ਬਾਵਜੂਦ ਵੀ ਮਨੁੱਖ ਦੇ ਮਨ ਦੀ ਤ੍ਰਿਸ਼ਨਾ ਕਿਉਂ ਨਹੀਂ ਮਿਟਦੀ ਜੀ? ਇੰਨੇ ਪਦਾਰਥ ਜਿਨ੍ਹਾਂ ਦੀ ਗਿਣਤੀ ਨਾ ਹੋਵੇ, ਇੰਨਾ ਖਾ ਲਿਆ, ਇੰਨੇ ਸੁੱਖ ਮਾਣ ਲਏ, ਇੰਨੇ ਪਦਾਰਥ ਘਰ ਵਿੱਚ ਲੈ ਆਉਂਦੇ, ਮਹਾਰਾਜ ਤ੍ਰਿਸ਼ਨਾ ਦੀ ਭੁੱਖ ਤਾਂ ਵੀ ਨਹੀਂ ਮਿਟਦੀ। ਭੁੱਖ ਨਾ ਮਿਟਣੇ ਦਾ ਕਾਰਨ ਕੀ ਹੈ, ਕਿਰਪਾ ਕਰਕੇ ਦੱਸੋ ਜੀ। ਤਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ।
0: ਭਾਈ, ਜਿਹੜੇ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਅਧਿਕਾਰੀ ਨਹੀਂ ਬਣੇ, ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਨਹੀਂ ਹੋਈ, ਤੇ ਕਿਰਪਾ ਪ੍ਰਾਪਤ ਨਾ ਹੋਣੇ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਰਸ ਨੂੰ ਨਹੀਂ ਪੀਤਾ ਹੈ, ਜਿਸ ਦੇ ਪ੍ਰਥਾਏ ਬਚਨ ਨੇ ਰਾਮ ਰਸ ਪੀਆ ਰੇ ਜਿਹ ਰਸ ਵਿਸਰ ਗਏ ਰਸ ਔਰ, ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਨਾਮ ਦੇ ਰਸ ਨੂੰ ਪੀਤਾ, ਬਾਕੀ ਸਾਰੇ ਰਸ ਹੀ ਦੁਨੀਆਂ ਦੇ ਵਿਸਰ ਗਏ, ਭੋਗਾਂ ਦੇ, ਪਦਾਰਥਾਂ ਦੇ ਸਾਰੇ ਰਸ ਉਹਨਾਂ ਨੂੰ ਵਿਸਰ ਗਏ। ਸੋ ਗਰੀਬ ਨਿਵਾਜ ਬਚਨ ਕਰਦੇ ਨੇ, ਪਰ ਜਿਹੜੇ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਹੀ ਨਹੀਂ ਬਣੇ, ਅਧਿਕਾਰੀ ਹੀ ਨਹੀਂ ਬਣੇ ਨਾਮ ਅੰਮ੍ਰਿਤ ਰਸ ਨੂੰ, ਜਿਨ੍ਹਾਂ ਦੇ ਰਸਨਾ ਦੇ ਨਾਲ ਰਸਾਰ ਸਾ ਕਰਕੇ ਨਹੀਂ ਪੀਤਾ, ਅਰਥਾਤ ਅੰਮ੍ਰਿਤ ਨਾਮ ਨੂੰ ਨਹੀਂ ਜਪਿਆ ਹੈ। ਭਾਈ, ਨਾਮ ਨਾ ਜਪਣੇ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਤ੍ਰਿਸ਼ਨਾ ਦੇ ਭਾਂਬੜ ਲਟਾ ਲਟ ਮੱਚਦੇ ਨੇ, ਤੇ ਤ੍ਰਿਸ਼ਨਾ ਦੇ ਕਰਕੇ ਪਦਾਰਥਾਂ ਦੀ ਭੁੱਖ ਬਣੀ ਰਹਿੰਦੀ ਹੈ। ਪਦਾਰਥਾਂ ਦੀ ਭੁੱਖ ਨਾਮ ਤੋਂ ਹੀਣਿਆ ਦੀ, ਗੁਰੂ ਕਿਰਪਾ ਦੀ ਹੀਣਿਆ ਦੀ ਕਦੇ ਵੀ ਨਹੀਂ ਜਾਂਦੀ ਹੈ। ਤ੍ਰਿਸ਼ਨਾ ਬੁਝਣੀ ਸੀ ਨਾਮ ਦੇ ਨਾਲ, ਤੇ ਨਾਮ ਜਪਿਆ ਹੀ ਨਹੀਂ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਮਹਾ ਸੰਤੋਖ ਹੋਵੈ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਪਰ ਜਿਹੜੇ ਕਿਰਪਾ ਦੇ ਅਧਿਕਾਰੀ ਨਹੀਂ ਬਣੇ, ਅੰਮ੍ਰਿਤ ਨਾਮ ਨੂੰ ਪੀਤਾ ਹੀ ਨਹੀਂ, ਭਾਈ ਇਸ ਕਰਕੇ ਉਹਨਾਂ ਦੇ ਹਿਰਦੇ ਦੇ ਅੰਦਰ ਤ੍ਰਿਸ਼ਨਾ ਦੀ ਭੁੱਖ ਸਦਾ ਲੱਗੀ ਰਹਿੰਦੀ ਹੈ। ਹਿਰਦਾ ਤ੍ਰਿਸ਼ਨਾ ਦੇ ਸਹਿਤ ਹੋਣੇ ਕਰਕੇ ਪਦਾਰਥਾਂ ਦੀ ਭੁੱਖ ਸਦਾ ਲੱਗੀ ਰਹਿੰਦੀ ਹੈ।
1: ਮਨਮੁਖ ਮੂੜ ਜਲਤ ਅਹੰਕਾਰੀ।
0: ਮਹਾਰਾਜ, ਫਿਰ ਐਸੇ ਤ੍ਰਿਸ਼ਨਾਲੂਆਂ ਦਾ ਜੀਵਨ ਕੈਸਾ ਹੁੰਦਾ ਹੈ? ਸਤਿਗੁਰੂ ਜੀ ਬਚਨ ਕਰਦੇ ਨੇ, ਸਿਰੇ ਦੇ ਮਨਮੁਖ ਹੁੰਦੇ ਨੇ, ਸਾਰੀ ਜ਼ਿੰਦਗੀ ਮਨ ਦੇ ਪਿੱਛੇ ਹੀ ਲੱਗੇ ਰਹਿੰਦੇ ਨੇ। ਮਨਮੁਖ ਦਾ ਚੌਥਾ ਅੱਖਰ ਖੱਖਾ ਮੁਕਤ ਹੈ, ਜਿਹੜਾ ਬਹੁ ਗਿਣਤੀ ਦਾ ਵਾਚਕ ਕਿਸੇ ਇੱਕ ਦੀ ਗੱਲ ਨਹੀਂ। ਭਾਈ, ਬਹੁਤਾਤ ਦੇ ਅੰਦਰ ਅਰਥਾਤ ਜਿੰਨੇ ਵੀ ਮਨਮੁਖ ਨੇ ਨਾ, ਉਹ ਮਨ ਦੇ ਗੁਲਾਮ ਹੋਏ, ਮਨ ਦੇ ਪਿੱਛੇ ਹੀ ਲੱਗੇ ਰਹਿੰਦੇ ਨੇ। ਮੂੜ ਵੱਡੇ ਭਾਰੀ ਮੂਰਖ ਨੇ, ਜੇ ਤੇ ਹੁੰਦੇ ਸਿਆਣੇ ਤੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ 'ਚ ਆ ਜਾਂਦੇ। ਐਸੇ ਮੂਰਖ ਨੇ, ਕਹਿੰਦੇ ਜੋ ਮੇਰਾ ਮਨ ਕਰੇਗਾ ਮੈਂ ਉਹੀ ਕਰਾਂਗਾ, ਮੇਰੀ ਮਰਜ਼ੀ, ਜੋ ਮੇਰਾ ਮਨ ਕਹਿੰਦਾ ਮੈਂ ਉਹ ਕਰਾਂਗਾ, ਮੈਂ ਕਿਸੇ ਦੇ ਆਖੇ ਨਹੀਂ ਲੱਗਣਾ। ਇਸ ਪ੍ਰਕਾਰ ਉਹ ਮੂਰਖ ਮਨ ਦੇ ਅਧੀਨ ਹੋਏ ਰਹਿੰਦੇ ਨੇ। ਜਲਤ ਅਹੰਕਾਰੀ, ਇਸ ਪ੍ਰਕਾਰ ਅਹੰਕਾਰੀ ਹੋਣੇ ਕਰਕੇ ਨਾ, ਤ੍ਰਿਸ਼ਨਾ ਦੀ ਅੱਗ ਵਿੱਚ ਸਾਰੀ ਜ਼ਿੰਦਗੀ ਸੜਦੇ ਹੀ ਰਹਿੰਦੇ ਨੇ। ਜਿੰਨੇ ਕੁ ਪਦਾਰਥ ਮਿਲ ਜਾਂਦੇ ਨੇ, ਉਹਨਾਂ ਦੇ ਉੱਪਰ ਅਹੰਕਾਰ ਕਰਦੇ ਨੇ, ਮੈਂ ਇੰਨੇ ਪਦਾਰਥ ਇਕੱਠੇ ਕਰ ਲਏ, ਮੈਂ ਇੰਨੀ ਪ੍ਰੋਪਰਟੀ ਬਣਾ ਲਈ, ਮੈਂ ਇੰਨਾ ਧਨ ਸੰਗ੍ਰਹਿ ਕਰ ਲਿਆ, ਇਕੱਤਰ ਕਰ ਲਿਆ, ਇਸ ਪ੍ਰਕਾਰ ਅਹੰਕਾਰੀ ਹੋ ਜਾਂਦੇ ਨੇ। ਫਿਰ ਅਹੰਕਾਰ ਦੀ ਅੱਗ ਦੇ ਵਿੱਚ ਸਦਾ ਜਲਤ ਸੜਦੇ ਰਹਿੰਦੇ ਹਨ।
1: ਭਾਈ,
0: ਇਸ ਪ੍ਰਕਾਰ ਮਮਤਾ ਸਰੀਰ ਦੀ ਤੇ ਹੰਗਤਾ ਪਦਾਰਥਾਂ ਦੀ ਬਣੀ ਰਹਿੰਦੀ ਹੈ। ਹਉ ਮੈਂ ਦਾ ਅਰਥ ਹੰਗਤਾ ਮਮਤਾ, ਹਉ ਮੈਂ, ਇਸ ਪ੍ਰਕਾਰ ਹੰਗਤਾ ਤੇ ਮਮਤਾ ਬਣੀ ਰਹਿੰਦੀ ਏ। ਹੰਗਤਾ ਮਮਤਾ ਦੇ ਵਿੱਚ ਸਦਾ ਉਹਨਾਂ ਨੇ ਦੁੱਖ ਹੀ ਦੁੱਖ ਪਾਇਆ ਹੈ ਜੀਓ, ਅਥਵਾ ਦੁੱਖ ਪਾਈ। ਇੱਥੇ ਖੱਖੇ ਨੂੰ ਔਂਕੜ ਇੱਕ ਦਾ ਵਾਚਕ ਜਾਣ ਲੈਣਾ। ਹਉਮੈ ਦੇ ਵਿੱਚ ਹੋਣੇ ਕਰਕੇ ਜਨਮ ਮਰਨ ਦੇ ਇੱਕ ਵੱਡੇ ਭਾਰੀ ਦੁੱਖ ਨੂੰ ਉਹਨਾਂ ਨੇ ਪਾਇਆ ਹੈ। 84 ਲੱਖ ਜੂਨੀਆਂ ਦੇ ਗੇੜੇ ਚੋਂ ਨਹੀਂ ਨਿਕਲ ਸਕਦੇ। ਭਾਈ, ਇਸ ਪ੍ਰਕਾਰ ਉਹਨਾਂ ਨੇ ਮਨੁੱਖਾ ਜਨਮ ਹਉਮੈ ਵਿੱਚ ਲੱਗ ਕੇ, ਮਨ ਦੇ ਪਿੱਛੇ ਲੱਗ ਕਰਕੇ, ਮੂੜਤਾਈ ਵਿੱਚ ਲੱਗ ਕਰਕੇ, ਅਹੰਕਾਰ ਦੀ ਅੱਗ ਦੇ ਵਿੱਚ ਸੜਦਿਆਂ ਹੋਇਆ ਮਨੁੱਖਾ ਜਨਮ ਬਿਰਥਾ ਗਵਾ ਲਿਆ, ਵਿਅਰਥ ਗਵਾ ਲਿਆ, ਨਿਸਫਲ ਕਰ ਲਿਆ। ਕੋਈ ਫਲ ਨਹੀਂ ਪ੍ਰਾਪਤ ਕੀਤਾ, ਨਾ ਸਤ ਸੰਤੋਖ ਦਇਆ ਧਰਮ ਵਿਚਾਰ, ਨਾ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਕੀਤਾ, ਨਾ ਮੁਕਤੀ ਰੂਪੀ ਫਲ ਪਾਇਆ। ਉਹਨਾਂ ਨੇ ਬਿਰਥਾ ਵਿਅਰਥ ਨਿਸਫਲ ਆਪਣਾ ਜਨਮ ਗਵਾ ਲਿਆ। ਮਹਾਰਾਜ, ਜਨਮ ਵਿਅਰਥ ਗਵਾਉਣੇ ਕਰਕੇ ਕੋਈ ਸਜ਼ਾ ਵੀ ਮਿਲਦੀ ਹੈ? ਹਜ਼ੂਰ ਫਰਮਾਉਂਦੇ ਨੇ ਭਾਈ ਮਿਲਦੀ ਹੈ। ਮਹਾਰਾਜ, ਕੀ ਸਜ਼ਾ ਮਿਲਦੀ ਹੈ? ਆਵਤ ਜਾਤ, ਉਹ ਸਦਾ ਸਦਾ ਆਉਂਦੇ ਜਾਂਦੇ ਹੀ ਰਹਿੰਦੇ ਨੇ। ਜਨਮ ਲੈ ਲੈ ਕਰਕੇ ਆਉਂਦੇ ਨੇ ਨਿਖੇਧ ਜੂਨੀਆਂ ਵਿੱਚ, ਤ੍ਰਿਗਧ ਜੂਨੀਆਂ ਵਿੱਚ, ਪਸ਼ੂਆਂ ਦੀਆਂ ਜੂਨੀਆਂ ਵਿੱਚ, ਕੀੜੇ ਮਕੌੜਿਆਂ ਦੀਆਂ ਜੂਨੀਆਂ ਵਿੱਚ, ਜਲ ਜੰਤੂਆਂ ਦੀਆਂ ਜੂਨੀਆਂ ਵਿੱਚ, ਜੰਗਲ ਦੇ ਜਾਨਵਰਾਂ ਦੀਆਂ ਜੂਨੀਆਂ ਵਿੱਚ, ਪੰਛੀਆਂ ਦੀਆਂ ਜੂਨੀਆਂ ਵਿੱਚ, ਇਵੇਂ ਜੂਨੀਆਂ ਵਿੱਚ ਆਉਂਦੇ ਹੀ ਰਹਿੰਦੇ ਨੇ। ਕਦੇ ਸੂਅਰ ਦੀ ਜੂਨੀ, ਕਦੇ ਕੂਕਰ ਦੀ ਜੂਨੀ, ਕਦੇ ਗਰਦਬ ਦੀ ਜੂਨੀ, ਕਦੇ ਕਾਕ ਦੀ ਜੂਨੀ, ਕਦੇ ਸਰਪ ਦੀ ਜੂਨੀ, ਇਹ ਜੂਨੀਆਂ ਨਹੀਂ ਮਿਟਦੀਆਂ। ਨਿਖੇਧ ਜੂਨੀਆਂ ਦੇ ਵਿੱਚ ਆ ਕਰਕੇ ਸਦਾ ਮਰਦੇ ਨੇ ਤੇ ਮਰ ਕਰਕੇ ਫਿਰ ਜਾਂਦੇ ਨੇ। ਵਾਸ਼ਨਾਵਾਂ ਦੇ ਬੰਦੇ ਆਉਂਦੇ ਨੇ, ਕਾਲ ਦੇ ਮਾਰੇ ਮਰਦੇ ਨੇ ਭਾਈ। ਇਸ ਪ੍ਰਕਾਰ ਆਉਣ ਜਾਣ ਉਹਨਾਂ ਦਾ ਬਣਿਆ ਰਹਿੰਦਾ ਹੈ ਜਿਨ੍ਹਾਂ ਨੇ ਨਾਮ ਨੂੰ ਨਾ ਜਪ ਕਰਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਗਵਾ ਲਿਆ ਹੈ। ਮਹਾਰਾਜ, ਫਿਰ ਹਾਲਤ ਤਿੰਨਾਂ ਦੀ ਕੈਸੀ ਹੁੰਦੀ ਏ? ਹਜ਼ੂਰ ਬਚਨ ਕਰਦੇ ਨੇ, ਜਦੋਂ ਕਰਮਾਂ ਦੇ ਫਲ ਰੂਪ ਦੇ ਵਿੱਚ ਦੁੱਖ ਆ ਕੇ ਲੱਗਦੇ ਨੇ ਨਾ, ਦੁੱਖ ਆ ਕੇ ਮਿਲਦੇ ਨੇ ਨਾ, ਫਿਰ ਪਛਤਾਈ, ਬੜਾ ਪਛਤਾਤਾਪ ਕਰਦੇ ਨੇ, ਫਿਰ ਬੜਾ ਪਛਤਾਉਂਦੇ ਨੇ। ਜੇ ਪਹਿਲਾਂ ਪਤਾ ਹੁੰਦਾ ਪਾਪ ਕਰਮ ਨਾ ਹੀ ਕਰਦਾ, ਜਿਸ ਵੇਲੇ ਨਰਕਾਂ ਵਿੱਚ ਜਮਾਂ ਦੇ ਡੰਡੇ ਸਿਰ ਵਿੱਚ ਪੈਂਦੇ ਨੇ ਨਾ, ਜਿਸ ਵੇਲੇ ਜਿਹੜੇ ਕੇਸਾਂ ਨੂੰ ਕਤਲ ਕਰਦੇ ਨੇ ਲੋਹੇ ਦੇ ਮੁੰਗਲੇ ਦੇ ਨਾਲ ਦਰਗਾਹ ਦੇ ਵਿੱਚ ਸਿਰ ਕੁੱਟੇ ਜਾਂਦੇ ਨੇ, ਬਿਨ ਕੇਸਾਂ ਸਿਰ ਕੁੱਟੀਆਂ ਚਿੰਗਾਰੈ ਕੌਣ ਛਡਾਏ ਹੈ, ਬੜੀਆਂ ਚੰਗਿਆੜਾਂ ਮਾਰਦੇ ਨੇ ਕੋਈ ਛਡਾਉਣ ਵਾਲਾ ਨਹੀਂ, ਫਿਰ ਬੜਾ ਪਛਤਾਤਾਪ ਕਰਦੇ ਨੇ। ਜੇ ਪਤਾ ਹੁੰਦਾ ਨਾ ਕੇਸ ਕਤਲ ਕਰਨੇ ਦਾ ਇੰਨਾ ਵੱਡਾ ਭਾਰੀ ਦੁੱਖ ਰੂਪ ਵਿੱਚ ਫਲ ਮਿਲਣਾ, ਜੰਮਾਂ ਦੇ ਲੋਹੇ ਦੇ ਮੁੰਗਲੇ ਸਿਰ ਵਿੱਚ ਵੱਜਣੇ ਨੇ, ਫਿਰ ਮੈਂ ਕੇਸ ਕਦੇ ਨਾ ਕਟਾਉਂਦਾ, ਫਿਰ ਬੜਾ ਪਛਤਾਤਾਪ ਕਰਦੇ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਬਹੁਤਾ ਹੀ ਪਛਤਾਤਾਪ ਉਹਨਾਂ ਦੇ ਪੱਲੇ ਲੱਗਦਾ, ਜਿਵੇਂ ਜਿਵੇਂ ਦੁੱਖ ਭੋਗਦੇ ਨੇ ਤੇਵੇਂ ਤੇਵੇਂ ਬਹੁਤਾ ਪਛਤਾਉਂਦੇ ਹਨ।
1: ਭਾਈ
0: ਦੇਖੋ ਕੈਸੀ ਮੂਢਤਾ ਹੈ, ਕੈਸੀ ਮੂਰਖਤਾ ਏ, ਜਿਸ ਪਰਮੇਸ਼ਰ ਜੀ ਨੂੰ, ਜਿਸ ਪਰਮੇਸ਼ਰ ਜੀ ਤੋਂ ਪੈਦਾ ਹੋਏ ਨੇ ਤੇ ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਹਿਰਦੇ ਵਿੱਚ ਚਿੰਤਨ ਹੀ ਨਹੀਂ ਕਰਦੇ। ਸਾਧ ਸੰਗਤ ਜੀ, ਪਰਮੇਸ਼ਰ ਵਾਸਤੇ ਤੇ ਕਹਿ ਦਿੰਦੇ ਕਿਹੜਾ ਵੇਖਿਆ? ਮਾਂ ਤੇ ਸਭਨਾਂ ਨੇ ਆਪਣੀ ਦੇਖੀ ਹੈ ਨਾ, ਪਿਤਾ ਤੇ ਸਭਨਾਂ ਨੇ ਆਪਣਾ ਦੇਖਿਆ ਨਾ, ਤੇ ਜਿਹੜੇ ਗਾਫਲ ਲੋਕ ਨੇ ਆਪਣੀ ਮਾਤਾ ਦੀ ਵੀ ਸੇਵਾ ਨਹੀਂ ਕਰਦੇ ਤੇ ਪਿਤਾ ਦੀ ਵੀ ਸੇਵਾ ਨਹੀਂ ਕਰਦੇ। ਜਿਸ ਤੇ ਉਪਜੇ, ਜਿਸ ਮਾਤਾ ਦੇ ਉਧਰ ਤੋਂ ਉਪਜੇ ਨੇ, ਜਿਸ ਪਿਤਾ ਦੀ ਅੰਸ ਤੋਂ ਉਪਜੇ ਨੇ, ਉਹਨਾਂ ਦੀ ਸੇਵਾ ਨਹੀਂ ਕਰਦੇ। ਸਾਧ ਸੰਗਤ ਜੀ, ਦਿਨੋ ਦਿਨ ਬਿਰਧ ਆਸ਼ਰਮਾਂ ਦੀ ਗਿਣਤੀ ਵੱਧ ਰਹੀ ਹੈ ਨਾ, ਕਿਉਂ ਵੱਧ ਰਹੀ ਹੈ? ਕਿਉਂਕਿ ਜਿਹੜੀ ਸੰਤਾਨ ਜਿਸ ਮਾਤਾ ਪਿਤਾ ਤੋਂ ਉਪਜੀ ਹੈ ਉਸਦੀ ਸੇਵਾ ਹੀ ਨਹੀਂ ਕਰਦੇ। ਇਸ ਪ੍ਰਕਾਰ ਸਾਧ ਸੰਗਤ ਜੀ, ਇੱਕ ਮੂਰਖ ਮਤ ਵਾਲਾ ਪ੍ਰਾਣੀ ਆਪਣੇ ਪਿਤਾ ਨੂੰ ਲੈ ਕਰਕੇ ਬਿਰਧ ਆਸ਼ਰਮ ਦੇ ਵਿੱਚ ਗਿਆ, ਇੰਦੌਰ ਦੀ ਬਾਤ ਹੈ। ਇਸ ਪ੍ਰਕਾਰ ਜਾ ਕਰਕੇ ਕਹਿਣ ਲੱਗਾ ਜੀ, ਇਸ ਨੂੰ ਬਿਰਧ ਆਸ਼ਰਮ ਦੇ ਵਿੱਚ ਰੱਖ ਲਓ। ਆਸ਼ਰਮ ਵਾਲੇ ਕਹਿਣ ਲੱਗੇ, ਅਸੀਂ ਉਹਨਾਂ ਬਿਰਧਾਂ ਨੂੰ ਰੱਖਦੇ ਹਾਂ ਜਿਨ੍ਹਾਂ ਦਾ ਵਾਲੀ ਵਾਰਸ ਕੋਈ ਨਹੀਂ। ਤੂੰ ਤੇ ਇਹਦਾ ਵਾਲੀ ਵਾਰਸ ਹੈ ਨਾ, ਤੇਰਾ ਤੇ ਪਿਤਾ ਹੈ ਨਾ, ਤੂੰ ਤੇ ਇਹਦਾ ਪੁੱਤ ਹੈ ਨਾ, ਤੇਰਾ ਫਰਜ਼ ਬਣਦਾ, ਤੇਰਾ ਧਰਮ ਬਣਦਾ, ਇਹਨਾਂ ਦੀ ਸੇਵਾ ਕਰ, ਆਪਣੇ ਬਜ਼ੁਰਗ ਨੂੰ ਆਪ ਸਾਂਭ, ਤੇਰਾ ਇਹ ਫਰਜ਼ ਹੈ, ਤੇਰਾ ਇਹ ਧਰਮ ਹੈ, ਆਪਣੇ ਫਰਜ਼ ਤੋਂ ਕਿਉਂ ਮੁਨਕਰ ਹੋਇਆ ਫਿਰਦਾ? ਸਾਧ ਸੰਗਤ ਜੀ, ਉਹਨਾਂ ਨੇ ਕਹਿ ਦਿੱਤਾ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ, ਜਿਨ੍ਹਾਂ ਦਾ ਦੁਨੀਆਂ ਵਿੱਚ ਕੋਈ ਆਸਰਾ ਨਹੀਂ, ਅਸੀਂ ਉਹਨਾਂ ਨੂੰ ਰੱਖਦੇ ਹਾਂ ਜਿਨ੍ਹਾਂ ਦਾ ਵਾਰਸ, ਜਿਨ੍ਹਾਂ ਦਾ ਪਰਿਵਾਰ ਮੌਜੂਦ ਹੈ, ਪਰਿਵਾਰ ਸਾਂਭੇ ਨਾ, ਆਪਣਾ ਫਰਜ਼ ਨਿਭਾਵੇ ਨਾ, ਅਸੀਂ ਉਹਨਾਂ ਨੂੰ ਨਹੀਂ ਰੱਖਦੇ। ਉਹ ਜਿਹੜਾ ਨੌਜਵਾਨ ਸੀ, ਹੰਕਾਰ ਦੇ ਨਾਲ ਭਰਿਆ ਹੋਇਆ, ਆਪਣੇ ਬਜ਼ੁਰਗ ਨੂੰ ਵਾਪਸ ਲੈ ਕੇ ਆ ਗਿਆ ਤੇ ਕੁਝ ਦਿਨਾਂ ਤੋਂ ਬਾਅਦ ਬਿਰਧ ਆਸ਼ਰਮ ਵਾਲਿਆਂ ਨੂੰ ਫੋਨ ਕੀਤਾ ਤੇ ਬੜੇ ਅਹੰਕਾਰ ਦੇ ਨਾਲ ਆਖਿਆ, ਕਹਿੰਦਾ, ਤੁਸਾਂ ਤੇ ਸਾਡੇ ਬਾਪੂ ਨੂੰ ਨਹੀਂ ਰੱਖਿਆ, ਮੈਂ ਹਰ ਦੁਆਰ ਦੀ ਗੱਡੀ ਤੇ ਬਿਠਾ ਦਿੱਤਾ, ਜਿੱਥੇ ਮਰਜ਼ੀ ਚੱਲਿਆ ਜਾਵੇ। ਜਿਸ ਜਿਹੜਾ ਦਿਮਾਗ ਦੇ ਪੱਖੋਂ ਵੀ ਕੁਝ ਸਿੱਧ ਪੱਧਰਾ ਸੀ, ਜਾਂ ਕਹਿ ਲਈਏ ਕੁਝ ਫਰਕ ਪੈ ਗਿਆ ਹੋਇਆ ਸੀ ਦਿਮਾਗ ਵਿੱਚ, ਜਿਸ ਨੂੰ ਆਪਣੇ ਆਪ ਦੀ ਸੋਝੀ ਨਹੀਂ ਸੀ, ਐਸੇ ਬਾਪੂ ਨੂੰ, ਐਸੇ ਬਜ਼ੁਰਗ ਨੂੰ ਟ੍ਰੇਨ ਦੇ ਵਿੱਚ ਬਿਠਾ ਕਰਕੇ ਫੋਨ ਕੀਤਾ ਬਿਰਧ ਆਸ਼ਰਮ ਵਾਲਿਆਂ ਨੂੰ, ਮੈਂ ਹਰ ਦੁਆਰ ਦੀ ਗੱਡੀ ਬਿਠਾ ਦਿੱਤਾ, ਤੁਸੀਂ ਨਹੀਂ ਰੱਖਿਆ ਤੇ ਨਾ ਸਹੀ, ਮੈਂ ਲਾਹ ਦਿੱਤਾ ਬਾਪੂ ਨੂੰ ਗਲੋ, ਜਿੱਥੇ ਉਹਦਾ ਜੀ ਹੋਏਗਾ ਟ੍ਰੇਨ ਤੋਂ ਉਤਰ ਜਾਵੇਗਾ। ਐਸੇ ਮਨਮੁਖ ਲੋਕ, ਐਸੇ ਅਹੰਕਾਰੀ ਲੋਕ, ਐਸੇ ਮੂਰਖ ਲੋਕ, ਜਿਸ ਤੇ ਉਪਜੇ, ਜਿਸ ਮਾਤਾ ਪਿਤਾ ਤੋਂ ਉਪਜੇ ਨੇ, ਤਿਸ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ। ਸਾਧ ਸੰਗਤ ਜੀ, ਗੁਰਬਾਣੀ ਦੇ ਅੰਦਰ ਨਾ ਮਾਤਾ ਦੇ ਰਿਸ਼ਤੇ ਦੀ, ਪਿਤਾ ਦੇ ਰਿਸ਼ਤੇ ਦੀ, ਭਰਾਵਾਂ ਦੇ ਰਿਸ਼ਤੇ ਦੀ ਥਾਂ ਥਾਂ 'ਤੇ ਉਦਾਹਰਣ ਦਿੱਤੀ ਹੈ ਸਤਿਗੁਰੂ ਜੀ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਾਉ ਕਿਹਾ ਕਾੜਾ ਜੀਓ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ। ਬੱਚਾ ਆਪਣੀ ਮਾਤਾ ਦੀ ਗੋਦ ਵਿੱਚ ਹੋਵੇ, ਪਿਤਾ ਦੇ ਸਾਏ ਹੇਠ ਹੋਵੇ, ਸਾਧ ਸੰਗਤ ਜੀ ਆਨੰਦ ਨਾਲ ਖੇਡਦਾ, ਜਿਹੜਾ ਖਿਡਾਉਣਾ ਮੰਗੇ ਉਹ ਮਿਲਦਾ, ਜੋ ਖਾਣ ਨੂੰ ਮੰਗੇ ਉਹ ਮਿਲਦਾ, ਬੱਚੇ ਨੂੰ ਕੋਈ ਚਿੰਤਾ ਨਹੀਂ ਕਿੱਥੋਂ ਆਉਣਾ, ਜੋ ਚਾਹੀਦਾ ਸੋ ਚਾਹੀਦਾ, ਬਸ ਕਹਿ ਦੇਣਾ ਤੇ ਚਾਹੀਦਾ, ਆਨੰਦ ਮਾਣਦਾ, ਸੁੱਖ ਮਾਣਦਾ। ਇਹ ਉਦਾਹਰਣਾਂ ਨੇ ਪਰਮ ਪਿਤਾ ਪਰਮੇਸ਼ਰ ਜੀ ਤੋਂ, ਮਾਤਾ ਪਿਤਾ ਦੀ ਨਿਆਈ ਪਰਮੇਸ਼ਰ ਜੀ ਤੋਂ, ਜਿਹੜੇ ਸੰਤ ਜਨ ਨੇ ਨਾ। ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁਤ ਦੇਹ, ਸਾਰੀਆਂ ਦਾਤਾਂ ਗੁਰ ਪਰਮੇਸ਼ਰ ਜੀ ਤੋਂ ਹੀ ਮੰਗਦੇ ਨੇ, ਪਰਮ ਪਿਤਾ ਪਰਮੇਸ਼ਰ ਜੀ ਤੋਂ ਹੀ ਮੰਗਦੇ ਨੇ। ਤੇ ਜਿਵੇਂ ਮਾਤਾ ਪਿਤਾ ਜੋਗ ਮੰਗਾਂ ਆਪਣੀ ਸੰਤਾਨ ਦੀਆਂ ਪੂਰੀਆਂ ਕਰਦੇ ਨੇ, ਪਰਮੇਸ਼ਰ ਜੀ ਸਾਰੀਆਂ ਜੋਗ ਮੰਗਾਂ ਆਪਣੇ ਜਨਾਂ ਦੀਆਂ ਪੂਰੀਆਂ ਕਰਦੇ ਨੇ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਜੋ ਜੋ ਵੀ ਜੀਵ ਮੰਗਦੇ ਨੇ, ਜੋ ਜੋ ਜਨ ਮੰਗਦੇ ਨੇ, ਪਿਆਰੇ ਮੰਗਦੇ ਨੇ, ਵਾਹਿਗੁਰੂ ਜੀ ਸਭ ਕੁਛ ਦਿੰਦੇ ਨੇ। ਵਾਹਿਗੁਰੂ ਜੀ ਦਾ ਹਿਰਦੇ ਵਿੱਚ ਪਿਆਰ ਪੈਦਾ ਹੋ ਜਾਵੇ। ਸਤਿਗੁਰੂ ਜੀ ਨੇ ਮਾਂ ਦੀ ਉਦਾਹਰਣ ਦਿੱਤੀ ਹੈ, ਜਿਵੇਂ ਮਾਤਾ ਬੱਚੇ ਦੇ ਮੁੱਖ ਵਿੱਚ ਗ੍ਰਾਹੀਆਂ ਪਾਉਂਦੀ ਹੈ, ਗਰਾਸ ਪਾਉਂਦੀ ਹੈ, ਇਵੇਂ ਪਰਮੇਸ਼ਰ ਜੀ ਸਾਰੀ ਜ਼ਿੰਦਗੀ ਜੀਵ ਨੂੰ ਪਦਾਰਥ ਖਵਾਉਂਦੇ ਨੇ। ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ। ਤੇ ਪਰਮੇਸ਼ਰ ਜੀ ਐਸੇ ਨੇ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਾ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲਾ ਹੈ। ਤੇਰੀ ਸੁਰਤ ਕਿਉਂ ਡੋਲਦੀ ਹੈ, ਤੇਰੀ ਖਬਰ ਸਾਰ ਵੀ ਪਰਮੇਸ਼ਰ ਜੀ ਲੈਣਗੇ। ਜਿਵੇਂ ਮਾਤਾ ਪਿਤਾ ਪਾਲਦੇ ਨੇ, ਇਵੇਂ ਪਰਮੇਸ਼ਰ ਜੀ ਪਾਲਦੇ ਨੇ। ਜਲ ਮਹਿ ਜੰਤੋ ਪਾਇਨ ਤਿੰਨਾ ਭੇਰੋ ਜੀ ਦੇ, ਉਦਾਹਰਣਾਂ ਦੇ ਦੇ ਕੇ ਸਮਝਾਇਆ। ਜੈਸੇ ਰਣ ਮਹਿ ਸਖਾ ਭਰਾਤ, ਜਿਵੇਂ ਵੱਡਾ ਭਰਾ ਸਖਾ ਭਰਾ ਯੁੱਧ ਭੂਮੀ ਦੇ ਵਿੱਚ ਛੋਟਾ ਭਰਾ ਘੇਰੇ 'ਚ ਆ ਜਾਵੇ ਤੇ ਛਾਤੀ ਤਾਣ ਕੇ ਅੱਗੇ ਖੜ ਜਾਂਦਾ ਹੈ, ਤੇ ਵੱਡਾ ਭਰਾ ਆਪਣੇ ਜਿਉਂਦਿਆਂ ਜੀ ਦੁਸ਼ਮਣ ਨੂੰ ਛੋਟੇ ਭਰਾ ਤੱਕ ਨਹੀਂ ਪੁੱਜਣ ਦਿੰਦਾ। ਇਸ ਪ੍ਰਕਾਰ ਪਰਮੇਸ਼ਰ ਜੀ ਰੱਖਿਆ ਕਰਦੇ ਨੇ, ਦੁੱਖਾਂ ਨੂੰ, ਵਿਪਤਾਂ ਨੂੰ, ਮੁਸੀਬਤਾਂ ਨੂੰ ਆਪਣੇ ਪਿਆਰਿਆਂ ਤੱਕ ਨਹੀਂ ਪੁੱਜਣ ਦਿੰਦੇ। ਸਾਰਿਆਂ ਦੁੱਖਾਂ ਤੇ ਰੋਗਾਂ ਦੀ ਪਰਮੇਸ਼ਰ ਜੀ ਨਿਵਿਰਤੀ ਕਰ ਦਿੰਦੇ ਨੇ। ਸੰਬੰਧੀਆਂ ਦੀ ਉਦਾਹਰਣ ਦਿੱਤੀ ਹੈ, ਮਾਤਾ ਪਿਤਾ ਦੀ, ਭਰਾ ਦੀ ਉਦਾਹਰਣ ਦਿੱਤੀ ਹੈ, ਪਤੀ ਦੀ ਉਦਾਹਰਣ ਦਿੱਤੀ ਹੈ। ਇਸੇ ਪ੍ਰਕਾਰ ਇਸਤਰੀ ਨੂੰ ਪਤੀ ਦੀ ਆਗਿਆ ਵਿੱਚ ਚੱਲਣੇ ਦਾ ਹੁਕਮ ਹੈ। ਸੀਲ ਸੰਜਮ ਪ੍ਰੇ ਆਗਿਆ ਮਾਨੈ, ਤਿਸ ਨਾਰੀ ਕੋ ਦੁੱਖ ਨਾ ਜਮਾਨੈ। ਕਿੰਨਾ ਰਿਸ਼ਤਿਆਂ ਦੀ ਉਦਾਹਰਣ ਜੀ, ਜਿਨ੍ਹਾਂ ਦੇ ਨਾਲ ਅਸੀਂ ਨਿਤਾ ਪ੍ਰਤੀ ਵਰਤਦੇ ਹਾਂ, ਜਿਨ੍ਹਾਂ ਦੀ ਗੋਦੀ ਵਿੱਚ ਨਿਤ ਖੇਡਿਆ, ਜਿਨ੍ਹਾਂ ਦੇ ਹੱਥੋਂ ਨਿਤਾ ਪ੍ਰਤੀ ਪਦਾਰਥ ਛਕੇ ਤੇ ਛਕਦੇ ਹਾਂ, ਜਿਨ੍ਹਾਂ ਦੀ ਛਤਰ ਛਾਇਆ ਦੇ ਵਿੱਚ ਪਲੇ ਤੇ ਜਵਾਨ ਹੋਏ ਹਾਂ, ਜਿਨ੍ਹਾਂ ਨੇ ਪੈਰਾਂ ਸਿਰ ਕੀਤਾ, ਉਹਨਾਂ ਦੀਆਂ ਉਦਾਹਰਣਾਂ ਦਿੱਤੀਆਂ ਕਿ ਇਹਨਾਂ ਦਾ ਪਿਆਰ ਸਮਝ ਆ ਜਾਵੇ ਤੇ ਪਰਮੇਸ਼ਰ ਜੀ ਦਾ ਪਿਆਰ ਸਮਝ ਆ ਜਾਵੇਗਾ। ਜੇ ਮਾਂ ਦੇ ਪਰਉਪਕਾਰ, ਮਾਂ ਦੀ ਕਿਰਤੱਗਿਆਤਾ, ਮਾਂ ਦਾ ਪਿਆਰ ਸਮਝ ਆ ਜਾਵੇ ਤੇ ਸਤਿਗੁਰੂ ਜੀ ਸਮਝਾਉਂਦੇ ਨੇ, ਭਾਈ ਦੇਖ ਤੈਨੂੰ ਉਦਾਹਰਣ ਦੇ ਕੇ ਸਮਝਾਇਆ, ਜਿਵੇਂ ਮਾਂ ਪਿਆਰ ਕਰਦੀ ਇਵੇਂ ਪਰਮੇਸ਼ਰ ਜੀ ਪਿਆਰ ਕਰਦੇ ਨੇ। ਜਿਵੇਂ ਪਿਤਾ ਸਾਰੀਆਂ ਵਸਤੂਆਂ ਲਿਆ ਲਿਆ ਕੇ ਦਿੰਦਾ, ਇਵੇਂ ਪਰਮੇਸ਼ਰ ਜੀ ਸਾਰੀਆਂ ਵਸਤੂਆਂ ਦਿੰਦੇ ਨੇ। ਜਿਵੇਂ ਯੁੱਧ ਭੂਮੀ ਵਿੱਚ ਸਕਾ ਭਰਾ ਰਖਵਾਲੀ ਕਰਦਾ, ਇਵੇਂ ਪਰਮੇਸ਼ਰ ਜੀ ਰਖਵਾਲੀ ਕਰਦੇ ਨੇ। ਪਰ ਜੀਵ ਐਸਾ ਗਾਫਲ ਹੋ ਗਿਆ, ਮਾਤਾ ਨੂੰ ਹੀ ਨਹੀਂ ਸਮਝਿਆ। ਜੀਵ ਐਸਾ ਗਾਫਲ ਹੋ ਗਿਆ, ਪਿਤਾ ਨੂੰ ਹੀ ਨਹੀਂ ਸਮਝਿਆ। ਜੀਵ ਐਸਾ ਗਾਫਲ ਹੋ ਗਿਆ, ਸਕੇ ਭਰਾ ਨੂੰ ਹੀ ਨਹੀਂ ਸਮਝਿਆ। ਜੇ ਸਕੇ ਭਰਾ ਨੂੰ, ਭਰਾ ਦੇ ਪਿਆਰ ਨੂੰ ਸਮਝਿਆ ਹੋਵੇ ਤੇ ਸਾਧ ਸੰਗਤ ਜੀ ਦੋ ਭਰਾਵਾਂ ਦੇ ਵਿੱਚ ਪੱਕੀ ਮਜ਼ਬੂਤ ਕੰਧ ਕਿਉਂ ਖੜੀ ਹੋ ਜਾਵੇ? ਭਰਾ ਨੂੰ ਨਹੀਂ ਸਮਝਿਆ, ਆਪਣੇ ਆਪ ਨੂੰ ਹੰਕਾਰੀ ਜਾਣਿਆ, ਮੈਨੂੰ ਚਾਹੀਦਾ, ਤੇਰਾ ਹੱਕ ਵੀ ਮੈਨੂੰ ਚਾਹੀਦਾ, ਜਦੋਂ ਮੂੰਹੋਂ ਮੰਗਿਆ ਨਹੀਂ ਮਿਲਦਾ ਤੇ ਕਹਿੰਦਾ ਤੇਰੇ ਨਾਲ ਰਹਿਣਾ ਹੀ ਨਹੀਂ। ਕੰਧ ਮਾਰ ਲਈ ਘਰ ਦੇ ਵਿੱਚ, ਹਰ ਘਰ 'ਚ ਕੰਧਾਂ ਵੱਜੀਆਂ ਨੇ ਨਾ। ਭਾਗਾਂ ਵਾਲੇ ਘਰ ਨੇ ਜਿੱਥੇ ਦੋ ਦੋ ਪੀੜ੍ਹੀਆਂ, ਤਿੰਨ ਤਿੰਨ ਪੀੜ੍ਹੀਆਂ ਅੱਜ ਵੀ ਇਕੱਠੀਆਂ ਰਹਿੰਦੀਆਂ ਨੇ, ਤੇ ਘਰ ਵਿੱਚ ਦੀਵਾਰ ਨਹੀਂ ਤੇ ਚੁੱਲ੍ਹੇ ਚੌਂਕੇ ਅੱਜ ਵੀ ਸਾਂਝੇ ਨੇ। ਪੱਬਰ ਬਹੁਤਾਤ ਦੇ ਵਿੱਚ ਘਰਾਂ ਦੇ ਵਿੱਚ ਚੁੱਲ੍ਹੇ ਚੌਂਕੇ ਵੱਖਰੇ ਹੋ ਗਏ। ਜਦੋਂ ਸਵਾਣੀ ਘਰ ਦੇ ਵਿੱਚ ਆਉਂਦੀ ਤੇ ਸਭ ਤੋਂ ਪਹਿਲਾਂ ਕਹਿੰਦੀ ਸਿਲੰਡਰ ਲਾਇਆ, ਮੈਂ ਮੇਰੇ ਕੋਲ ਹੀ ਸਾਰੇ ਟੱਬਰ ਦੀਆਂ ਪੱਕਦੀਆਂ। ਜਿਸ ਮਾਤਾ ਪਿਤਾ ਨੇ ਉਹ ਪਤੀ ਦਿੱਤਾ, ਜਨਮ ਦੇ ਕੇ, ਪਾਲ ਕੇ, ਸਵਾਰ ਕੇ, ਪੈਰਾਂ ਸਿਰ ਖੜਾ ਕਰਕੇ ਪਤੀ ਦਿੱਤਾ, ਉਸ ਸਵਾਣੀ ਦੇ ਕੋਲ ਉਸ ਪਤੀ ਦੇ, ਮਾਤਾ ਪਿਤਾ ਦੇ ਦੋ ਪ੍ਰਸ਼ਾਦੇ ਵੀ ਨਹੀਂ ਪੱਕਦੇ, ਮੇਰੇ ਕੋਲ ਨਹੀਂ ਪੱਕਦੀਆਂ, ਮੈਂ ਤੇ ਵੱਖਰੀ ਪਕਾ ਕੇ ਖਾਣੀ ਹੈ। ਇਹ ਅਕਿਰਤ ਘਟਦਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਘਰਵਾਲੀ ਨੂੰ ਲੈ ਕਰਕੇ ਫਿਰ ਉਹ ਪੁੱਤਰ ਵੱਖ ਹੋ ਜਾਂਦਾ ਤੇ ਮਾਤਾ ਪਿਤਾ ਦੇ ਪਰਉਪਕਾਰਾਂ ਨੂੰ ਭੁਲਾ ਹੀ ਦਿੱਤਾ। ਸਤਿਗੁਰੂ ਜੀ ਉਦਾਹਰਣ ਦਿੰਦੇ ਨੇ, ਇਹ ਮਨਮੁਖਾਂ ਦਾ ਜੀਵਨ ਹੈ, ਜਿਸ ਤੇ ਉਪਜੇ ਤਿਸੇ ਨਾ ਚੇਤੇ। ਜਿਸ ਮਾਤਾ ਪਿਤਾ ਤੋਂ ਪੈਦਾ ਹੋਏ ਨੇ ਉਸ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਦੁਨੀਆਂ ਦੇ ਅੰਦਰ ਅਕਿਰਤ ਕਣ ਨੇ, ਪਰਮੇਸ਼ਰ ਜੀ ਦੀ ਦਰਗਾਹ ਦੇ ਗੁਨਾਹਗਾਰ ਨੇ। ਮਾਤਾ ਪਿਤਾ ਦੇ ਤੇ ਗੁਨਾਹਗਾਰ ਹੈਗੇ ਹੀ ਹੈਗੇ ਨੇ, ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚ ਪਰਮੇਸ਼ਰ ਜੀ ਦੇ ਵੀ ਗੁਨਾਹਗਾਰ ਨੇ, ਐਸੇ ਅਕਿਰਤ ਘਣ ਨੇ ਜਿਹੜੇ ਮਾਤਾ ਪਿਤਾ ਦੇ ਪਿਆਰ ਪਰਉਪਕਾਰਾਂ ਨੂੰ ਨਹੀਂ ਜਾਣਦੇ, ਜਿਹੜੇ ਐਸੇ ਅਕਿਰਤ ਘਣ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਗੁਰ ਪਰਮੇਸ਼ਰ ਸਾਰ ਨਾ ਜਾਣੀ। ਜਿਸ ਨੇ ਮਾਤਾ ਪਿਤਾ ਦੇ ਪਿਆਰ ਦੀ ਸਾਰ ਨਹੀਂ ਨਾ ਜਾਣੀ, ਉਹਨਾਂ ਨੇ ਗੁਰ ਪਰਮੇਸ਼ਰ ਜੀ ਦੀ ਪ੍ਰਾਪਤੀ ਦੀ ਸਾਰ ਵੀ ਨਹੀਂ ਜਾਣੀ ਹੈ। ਪ੍ਰਤੱਖ ਮਾਤਾ ਦੀ ਸਾਰ ਨਾ ਜਾਣੀ, ਜਿਸ ਦੀ ਗੋਦ 'ਚ ਪਲਿਆ, ਜਿਸ ਦੇ ਹੱਥੋਂ ਪ੍ਰਸ਼ਾਦੇ ਛਕਦਾ, ਜਿਸ ਦੀਆਂ ਗੁਰਾਈਆਂ ਛੱਕ ਕੇ ਵੱਡਾ ਹੋ ਗਿਆ, ਤੇ ਮਾਤਾ ਵਰਗੇ ਪਰਮੇਸ਼ਰ ਨੂੰ ਕੀ ਜਾਣੇਗਾ ਜਿਸ ਨੂੰ ਕਦੇ ਵੇਖਿਆ ਹੀ ਨਹੀਂ। ਪਿਤਾ ਦੇ ਪਰਉਪਕਾਰਾਂ ਨੂੰ ਨਹੀਂ ਜਾਣਿਆ ਜਿਸ ਦੀ ਕਮਾਈ ਖਾ ਕੇ ਪਲਿਆ, ਜਿਸ ਦੀ ਛਤਰ ਛਾਇਆ ਹੇਠ ਪਲਿਆ, ਤੇ ਜੇ ਪ੍ਰਤੱਖ ਪਿਤਾ ਨੂੰ ਨਹੀਂ ਜਾਣਦਾ ਤੇ ਪਿਤਾ ਵਰਗੇ ਪਰਮੇਸ਼ਰ ਨੂੰ ਕੀ ਜਾਣੇਗਾ। ਜੇ ਪ੍ਰਤੱਖ ਭਰਾ ਦੇ ਪਿਆਰ ਨੂੰ ਨਹੀਂ ਜਾਣਿਆ ਤੇ ਭਰਾ ਵਰਗੇ ਪਰਮੇਸ਼ਰ ਜੀ ਨੂੰ ਕੀ ਜਾਣੇਗਾ। ਗੁਰ ਪਰਮੇਸ਼ਰ ਸਾਰ ਨਾ ਜਾਣੀ। ਐਸਾ ਮਨਮੁਖਾਂ ਦਾ ਜੀਵਨ ਹੈ, ਐਸਾ ਅਗਿਆਨੀਆਂ ਦਾ ਜੀਵਨ ਹੈ, ਐਸਾ ਮਹਾਂਮੂਰਖਾਂ ਦਾ ਜੀਵਨ ਹੈ, ਐਸਾ ਅਕਿਰਤ ਘਣਾਂ ਦਾ ਜੀਵਨ ਹੈ। ਪ੍ਰਤੱਖ ਜਿਸ ਮਾਤਾ ਪਿਤਾ ਤੋਂ ਪੈਦਾ ਹੋਏ ਉਸ ਮਾਤਾ ਪਿਤਾ ਦੀ ਸਾਰ ਨਾ ਜਾਣੀ। ਸਤਿਗੁਰੂ ਜੀ ਨੇ ਇਹਨਾਂ ਰਿਸ਼ਤਿਆਂ ਦੀ ਉਦਾਹਰਣ ਤੇ ਤਾਂ ਹੀ ਦਿੱਤੀ ਹਨ। ਇਹ ਰਿਸ਼ਤੇ ਨਿਤਾ ਪ੍ਰਤੀ ਦੇਖਦੇ ਹਾਂ, ਇਹਨਾਂ ਦੇ ਨਾਲ ਮਿਰਤਲੇ ਵਰਤਦੇ ਹਾਂ, ਇਹਨਾਂ ਦੇ ਨਾਲ ਜੀਵਨ ਦੀ ਸਾਂਝ ਹੈ, ਮਨ ਦੀ ਸਾਂਝ ਹੈ, ਆਂਦਰਾਂ ਦੀ ਸਾਂਝ ਹੈ। ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਜੇ ਇਹਨਾਂ ਰਿਸ਼ਤਿਆਂ ਦੀ ਸਮਝ ਆ ਗਈ ਤੇ ਪਰਮੇਸ਼ਰ ਵੀ ਸਮਝ ਆ ਜਾਵੇਗਾ, ਤੇ ਜਿਨ੍ਹਾਂ ਨੂੰ ਰਿਸ਼ਤੇ ਹੀ ਸਮਝ ਨਾ ਆਏ ਉਹਨਾਂ ਨੂੰ ਪਰਮੇਸ਼ਰ ਕੀ ਸਮਝ ਆਵੇਗਾ। ਜਿਨ੍ਹਾਂ ਨੂੰ ਵੱਡਿਆਂ ਦਾ ਅਦਬ ਕਰਨਾ ਨਾ ਆਇਆ ਉਹਨਾਂ ਨੂੰ ਗੁਰੂ ਦਾ ਅਦਬ ਕਰਨਾ ਕੀ ਆਵੇਗਾ। ਜਿਨ੍ਹਾਂ ਨੇ ਵੱਡਿਆਂ ਦਾ ਅਦਬ ਨਾ ਕੀਤਾ, ਬਜ਼ੁਰਗਾਂ ਦਾ ਸਨਮਾਨ ਨਾ ਕੀਤਾ, ਉਹ ਪਰਮ ਪਿਤਾ ਪਰਮੇਸ਼ਰ ਜੀ ਦਾ ਕੀ ਸਨਮਾਨ ਕਰਨਗੇ। ਜਿਨ੍ਹਾਂ ਨੇ ਕਦੇ ਬਜ਼ੁਰਗਾਂ ਦੇ ਪੈਰਾਂ 'ਤੇ ਮੱਥਾ ਨਹੀਂ ਟੇਕਿਆ, ਗੁਰ ਪਰਮੇਸ਼ਰ ਦੇ ਚਰਨੀ ਵੀ ਨਹੀਂ ਆਉਂਦੇ, ਉਹ ਕਦੇ ਮੱਸਿਆ ਸੰਗਰਾਂਦ ਅਤੇ ਦੀਵਾਲੀ ਵਿਸਾਖੀ ਨੂੰ ਹੀ ਗੁਰੂ ਘਰ ਆਉਂਦੇ ਦੇਖੇ ਜਾਂਦੇ ਨੇ। ਸਾਧ ਸੰਗਤ ਜੀ, ਸਤਿਗੁਰੂ ਜੀ ਬਚਨ ਕਰਦੇ ਨੇ, ਐਸੇ ਹੋ ਰਹੇ ਨੇ ਮਨਮੁਖ ਜਿਸ 'ਤੇ ਉਪਜੇ, ਜਿਸ ਪਰਮੇਸ਼ਰ ਜੀ ਤੋਂ ਮੂਲ ਰੂਪ ਜੀ ਤੋਂ ਅੰਸ ਰੂਪ ਹੋ ਕਰਕੇ ਉਪਜੇ, ਪ੍ਰਗਟ ਹੋਏ, ਪੈਦਾ ਹੋਏ ਨੇ, ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਕਿਰਤ ਕਣ ਨਹੀਂ ਚਿਤਵਦੇ, ਚਿੰਤਨ ਨਹੀਂ ਕਰਦੇ ਹਨ। ਤੇ ਭਾਈ ਜਿਹੜੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਜਿਹੜੇ ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਉਹਨਾਂ ਨੇ ਜਿੰਨਾ ਜੀਵਨ ਜੀਵਿਆ ਸਾਰੇ ਜੀਵਨ ਨੂੰ ਧਿੱਗਾਕਾਰ ਲਾਨਤ ਉਹਨਾਂ ਦੇ ਜੀਵਨ ਨੂੰ। ਤੇ ਜਿੰਨੇ ਕੁਛ ਵੀ ਪਦਾਰਥ ਖਾਂਦੇ ਨੇ, ਪਹਿਲੇ ਖਾਧੇ ਹੋਏ ਤੇ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਖਾਣਗੇ, ਤ੍ਰਿਗਾਕਾਰ ਉਹਨਾਂ ਦੇ ਖਾਧੇ ਨੂੰ, ਤ੍ਰਿਗਾਕਾਰ ਉਹਨਾਂ ਦੇ ਜੀਵਨ ਨੂੰ, ਜਿਨ੍ਹਾਂ ਨੇ ਬੰਦਗੀ ਵਾਹਿਗੁਰੂ ਜੀ ਦੀ ਨਹੀਂ ਕੀਤੀ, ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਜਿਨ੍ਹਾਂ ਨੇ
1: ਗੁਰਮੁਖ ਨਾਮ ਧਿਆਏ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਿਆ ਦਿੰਦੇ ਨੇ, ਇਹ ਪ੍ਰਾਣੀ ਗੁਰਮੁਖ ਹੋ ਜਾਵੋ, ਛੱਡ ਦੇਵੋ ਮਨਮੁਖਤਾਈਆਂ ਨੂੰ, ਤੇ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੋ।
1: ਹਰ ਕਿਰਪਾ ਕਰੇ ਗੁਰ ਮਿਲੇ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਨਾਮ ਕਦੋਂ ਧਿਆਈਦਾ ਹੈ? ਜਦੋਂ ਹਰ ਹਰ ਪਰਮੇਸ਼ਰ ਜੀ ਜੀਵਾਂ ਦੇ ਉੱਪਰ ਕਿਰਪਾ ਕਰਦੇ ਨੇ, ਫਿਰ ਪੂਰਿਆਂ ਸਤਿਗੁਰਾਂ ਦੇ ਨਾਲ ਮੇਲ ਦਿੰਦੇ ਹਨ।
1: ਹਰ ਹਰ ਨਾਮ ਸਮਾਈ।
0: ਤੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮੇਲਦੇ ਨੇ, ਸਤਿਗੁਰੂ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਾ ਕੇ ਹਰ ਹਰ ਨਾਮੀ ਪਰਮੇਸ਼ਰ ਜੀ ਦੇ ਅੰਦਰ ਹੀ ਤਿਸ ਦੀ ਬਿਰਤੀ ਦੀ ਸਮਾਈ ਕਰਾ ਦਿੰਦੇ ਨੇ। ਜਦੋਂ ਤੱਕ ਪ੍ਰਾਣੀ ਜਿਉਂਦਾ ਰਹਿੰਦਾ, ਬਿਰਤੀ ਕਰਕੇ ਨਾਮ ਵਿੱਚ ਸਮਾਇਆ ਰਹਿੰਦਾ, ਜਦੋਂ ਸ਼ਾਂਤ ਹੋ ਜਾਂਦਾ, ਸਰੀਰ ਪਰਾਲਬਧ ਪੁੱਗ ਜਾਂਦੀ ਹੈ, ਫਿਰ ਨਾਮ ਸਮਾਈ। ਨਾਮੀ ਪਰਮੇਸ਼ਰ ਜੀ ਦੇ ਅੰਦਰ ਹੀ ਜਿਉ ਜਲ ਮਹਿ ਜਲ ਆਏ ਖਟਾਨਾ, ਤੇ ਉਹ ਜੋਤੀ ਸੰਗ ਜੋਤ ਸਮਾਨਾ, ਜਿਵੇਂ ਨਦੀਆਂ ਨਾਲੇ ਸਮੁੰਦਰ ਵਿੱਚ ਜਾ ਮਿਲਦੇ ਨੇ, ਵਾਹਿਗੁਰੂ ਜੀ ਦੇ ਪਿਆਰੇ ਵਾਹਿਗੁਰੂ ਜੀ ਦੇ ਵਿੱਚ ਹੀ ਜਾ ਮਿਲਦੇ ਹਨ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਮਨਮੁਖ ਜਨਮ ਭਇਆ ਹੈ ਬਿਰਥਾ।
0: ਭਾਈ ਮਨਮੁਖ, ਜੋ ਪਰਮੇਸ਼ਰ ਜੀ ਦੀ ਬੰਦਗੀ ਨਹੀਂ ਕਰਦੇ, ਸਤਿਗੁਰੂ ਜੀ ਦੇ ਸਨਮੁਖ ਨਹੀਂ ਰਹਿੰਦੇ, ਮਨ ਨੂੰ ਮੁਖੀ ਬਣਾਇਆ, ਮਨ ਦੇ ਗੁਲਾਮ ਹੋ ਕਰਕੇ ਮਨ ਦੇ ਪਿੱਛੇ ਚੱਲਦੇ ਨੇ, ਉਹਨਾਂ ਦਾ ਸਾਰਾ ਜਨਮ ਵਿਅਰਥ ਹੋ ਗਿਆ ਹੈ। ਭਾਈ ਉਹ ਆਉਂਦੇ ਜਾਂਦੇ ਸਦਾ ਲੱਜਾ ਦੇ ਸਹਿਤ ਹੁੰਦੇ ਰਹਿੰਦੇ ਨੇ, ਬੜੇ ਸ਼ਰਮਿੰਦੇ ਹੁੰਦੇ ਨੇ, ਕਦੇ ਕੁੱਤਾ ਬਣ ਗਏ, ਕਦੇ ਸੂਰ ਬਣ ਗਏ, ਸ਼ਰਮਿੰਦਗੀ ਹੈ ਨਾ, ਸ਼ਰਮਸਾਰੀ ਹੁੰਦੇ ਨੇ ਨਾ, ਇਸ ਪ੍ਰਕਾਰ ਆਵਤ ਜਾਤ ਜੰਮਦੇ ਮਰਦੇ ਰਹਿੰਦੇ ਨੇ, ਬਹੁਤੀ ਲੱਜਾ ਦੇ ਸਹਿਤ ਹੁੰਦੇ ਨੇ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕੋਈ ਵੀ ਸਮਝਦਾਰ ਪੁਰਖ ਕਿਸੇ ਦੇ ਸਾਹਮਣੇ ਨਗਨ ਨਹੀਂ ਨਾ ਹੁੰਦਾ, ਤੇ ਜੰਮ ਨੰਗਾ ਕਰਕੇ ਖੜਦੇ ਨੇ, ਨੰਗਾ ਹੋਣਾ ਵੱਡੀ ਭਾਰੀ ਸ਼ਰਮਿੰਦਗੀ ਦੀ ਬਾਤ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਦੋਂ ਨਗਨ ਅਵਸਥਾ ਵਿੱਚ ਜੰਮ ਖੜਦੇ ਨੇ ਉਦੋਂ ਫਿਰ ਬਹੁਤੀ ਲੱਜਾ ਦੇ ਸਹਿਤ ਬਹੁਤਾ ਸ਼ਰਮਿੰਦਾ ਹੁੰਦਾ ਹੈ। ਜਿਹੜੇ ਅਭਿਮਾਨੀ ਜਿਹੜੇ ਅਹੰਕਾਰੀ ਪੁਰਖ ਨੇ ਹੰਕਾਰੀ ਜੀਵ ਨੇ ਉਹ ਕਾਮ ਅਤੇ ਕ੍ਰੋਧ ਦੇ ਵਿੱਚ ਡੁੱਬ ਗਏ ਨੇ। ਕਾਮ ਕ੍ਰੋਧ ਦੇ ਸਾਗਰ ਦੇ ਵਿੱਚ ਸਦਾ ਡੁੱਬੇ ਰਹਿੰਦੇ ਗੋਤੇ ਖਾਂਦੇ ਹਨ ਹੰਕਾਰੀ ਜੀਵ ਤੇ ਸਦਾ ਹਉਮੈ ਦੇ ਵਿੱਚ ਹੀ ਸੜਦੇ ਰਹਿੰਦੇ ਨੇ। ਜਾਲੇ ਜਾਈ ਮਨ ਦੇ ਅੰਦਰ ਐਸੀ ਹਉਮੈ ਦੀ ਅੱਗ ਬਲਦੀ ਹੈ ਸਦਾ ਜਲਦੇ ਹੀ ਜਾਂਦੇ ਸੜਦੇ ਹੀ ਰਹਿੰਦੇ ਹਨ ਜੀਓ। ਐਸੇ ਜਿਹੜੇ ਮੂਰਖ ਨੇ ਨਾ ਉਹਨਾਂ ਨੂੰ ਸੇਧ ਦੇ ਨਾਂ ਤੇ ਮੁਕਤੀ ਦੀ ਪ੍ਰਾਪਤੀ ਹੋਈ। ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ। ਸਤਿਗੁਰੂ ਜੀ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਇੱਥੇ ਸਿੱਧ ਦਾ ਅਰਥ ਹੈ ਮੁਕਤੀ। ਤਿੰਨ ਸਿੱਧ ਨਾ ਉਹਨਾਂ ਨੂੰ ਮੁਕਤੀ ਨਹੀਂ ਜੇ ਮਿਲਦੀ। ਆਵਣ ਜਾਣ ਦੇ ਦੁੱਖਾਂ 'ਚ ਬੱਝੇ ਰਹਿੰਦੇ ਨੇ। ਹੁਣ ਨੰਨਾ ਜਿਹੜਾ ਅੱਖਰ ਹੈ ਉਹ ਦਿੱਲੀ ਦਿੱਲੀ ਦੀਪਕ ਹੈ, ਇਹ ਬੁੱਧ ਦੇ ਨਾਲ ਵੀ ਲੱਗੇਗਾ। ਤਿੰਨ ਸਿੱਧ ਨਾ ਬੁੱਧ ਭਾਈ ਉਹਨਾਂ ਨੂੰ ਸ੍ਰੇਸ਼ਟ ਮਤ ਆਤਮ ਵਿਸ਼ੈਣੀ ਮਤ ਵੀ ਪ੍ਰਾਪਤ ਨਹੀਂ ਹੁੰਦੀ ਹੈ। ਉਹਨਾਂ ਦੀ ਜਿਹੜੀ ਮਤ ਮੱਧਮ ਹੋ ਗਈ ਹੈ, ਉਹਨਾਂ ਦੀ ਜਿੰਨੀ ਉਪਾਸ਼ਨਾ ਜਿੰਨਾ ਯਤਨ ਉਹ ਸਾਰਾ ਪਦਾਰਥਾਂ ਕਰਕੇ ਹੀ ਹੈ। ਜੇ ਇਸੇ ਪ੍ਰਕਾਰ ਕੋਈ ਧਰਮ ਦਾ ਕੰਮ ਵੀ ਕਰਦੇ ਨੇ ਕਾਮਨਾ ਦੇ ਸਹਿਤ ਹੋ ਕੇ ਕਰਦੇ ਨੇ, ਮਹਾਰਾਜ ਸਾਡਾ ਫਲਾਨਾ ਕਾਰਜ ਸਿੱਧ ਕਰ ਦਿਓ ਅਸੀਂ ਫਲਾਨੀ ਸੇਵਾ ਕਰਾਂਗੇ, ਇਸ ਪ੍ਰਕਾਰ ਇਹ ਮੱਧਮ ਇੱਕ ਤੇ ਨੀਚ ਹੁੰਦੇ ਨੇ ਕਨਿਸ਼ਟ ਜਿਹੜੇ ਕਰਦੇ ਹੀ ਪਾਪ ਕਰਮ ਨੇ, ਸਾਧ ਸੰਗਤ ਜੀ ਇੱਕ ਮੱਧਮ ਨੇ ਜਿਹੜੇ ਸਵਾਰਥ ਵਸ ਕਾਰਜਾਂ ਨੂੰ ਕਰਦੇ ਨੇ। ਹਜ਼ੂਰ ਬਚਨ ਕਰਦੇ ਨੇ ਭਾਈ ਇਸ ਪ੍ਰਕਾਰ ਜੇ ਕੋਈ ਧਰਮ ਦਾ ਕਾਰਜ

0: ਜਾਂਦਾ ਨਾ, ਲੋਭ ਦੀ ਲਹਿਰ ਦੇ ਵਿੱਚ ਡੁੱਬ ਕੇ ਮਰ ਜਾਂਦੇ ਨੇ ਐਸੇ ਮੱਧਮ ਲੋਕ। ਲੋਭ ਸਾਰੀ ਜ਼ਿੰਦਗੀ ਮਨ ਚੋਂ ਜਾਂਦਾ ਹੀ ਨਹੀਂ, ਫਿਰ ਜਨਮ ਮਰਨ ਦੇ ਦੁੱਖ ਨੂੰ ਪਾਉਂਦੇ ਹਨ।
1: ਮਹਾ ਦੁੱਖ ਪਾਇਆ
0: ਭਾਈ, ਜਿਹੜੇ ਭਾਗਹੀਨ ਨਹੀਂ ਸਤਿਗੁਰ ਪਾਇਆ, ਜਿਹਨਾਂ ਭਾਗਾਂ ਤੋਂ ਹੀਣਿਆ ਨੇ ਸਤਿਗੁਰੂ ਜੀ ਨੂੰ ਪਾਇਆ ਹੀ ਨਹੀਂ, ਜਿਹੜੇ ਨਗੁਰੇ ਦੁਨੀਆਂ ਤੋਂ ਚਲੇ ਗਏ, ਸਾਰਾ ਜਨਮ ਨਗੁਰਿਆਂ ਹੀ ਬਤੀਤ ਕਰ ਦਿੰਦੇ ਨੇ, ਬਚਪਨ ਵੀ ਨਗੁਰਿਆਂ ਚਲਿਆ ਗਿਆ, ਇਸੇ ਪ੍ਰਕਾਰ ਕਿਸ਼ੋਰ ਅਵਸਥਾ ਵੀ ਨਗੁਰਿਆਂ ਦੀ ਬਤੀਤ ਹੋ ਗਈ, ਜਵਾਨੀ ਵੀ ਨਗੁਰਿਆਂ ਦੀ ਬਤੀਤ ਹੋ ਗਈ, ਸਰੀਰ ਦੇ ਉੱਪਰ ਪ੍ਰੌਢਿਆ ਅਵਸਥਾ, ਅਧਖੜ ਦੀ ਅਵਸਥਾ ਆ ਗਈ, ਤਾਂ ਵੀ ਅੰਮ੍ਰਿਤ ਨਾ ਛਕਿਆ, ਤਾਂ ਵੀ ਗੁਰੂ ਵਾਲੇ ਨਾ ਬਣੇ, ਬੁਢਾਪਾ ਆ ਗਿਆ, ਫਿਰ ਕਹਿੰਦੇ ਜੀ ਹੁਣ ਤੇ ਅੱਗੇ ਜਾ ਕੇ ਛਕਾਂਗੇ। ਭਾਈ ਜੇ ਇੱਥੇ ਨਹੀਂ ਛਕਿਆ ਤੇ ਅੱਗੇ ਕਿੱਥੋਂ? ਪੰਜ ਪਿਆਰਿਆਂ ਦੀ ਸਿਰਜਣਾ ਸਤਿਗੁਰੂ ਜੀ ਨੇ ਧਰਤੀ ਤੇ ਕੀਤੀ ਹੈ, ਅੱਗੇ ਦਰਗਾਹ ਵਿੱਚ ਨਹੀਂ। ਪੰਜ ਪਿਆਰੇ ਅੱਗੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਤੈਨੂੰ ਉਡੀਕਦੇ ਨਹੀਂ ਕਿ ਜਾਂਦੇ ਹੀ ਤੈਨੂੰ ਅੰਮ੍ਰਿਤ ਛਕਾ ਦੇਣਗੇ। ਇੱਥੇ ਤੇ ਫਿਰ ਜੰਮਾਂ ਨੇ ਲਿਜਾਉਣਾ, ਫਿਰ ਪੰਜ ਪਿਆਰਿਆਂ ਕੋਲ ਨਹੀਂ, ਫਿਰ ਤੇ ਨਰਕਾਂ 'ਚ ਹੀ ਪਾਉਣਾ ਹੈ। ਸਾਰਾ ਜੀਵਨ ਬਰਬਾਦੀ ਵਿੱਚ ਬਤੀਤ ਹੋ ਜਾਂਦਾ, ਪਰ ਅੰਮ੍ਰਿਤ ਨਹੀਂ ਛਕਦੇ, ਗੁਰੂ ਵਾਲੇ ਨਹੀਂ ਬਣਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਐਸੇ ਨੇ ਮਨਮੁੱਖ ਗੋਰੇ ਬਿਹੂਨ, ਸਤਿਗੁਰੂ ਜੀ ਤੋਂ ਹੀਣੇ ਹੀ ਰਹਿੰਦੇ ਨੇ, ਨਗੁਰੇ ਪੁਣੇ ਦੇ ਵਿੱਚ ਸਾਰਾ ਆਪਣਾ ਜਨਮ ਬਤੀਤ ਕਰ ਦਿੰਦੇ ਨੇ, ਮਹਾ ਦੁੱਖ ਪਾਇਆ। ਐਸੇ ਮਨਮੁਖਾਂ ਨੇ ਫਿਰ ਵੱਡਾ ਭਾਰੀ ਜਨਮ ਮਰਨ ਦਾ, ਗਰਭ ਜੂਨੀਆਂ ਦਾ, ਕਦੇ ਅੰਡਿਆਂ ਵਿੱਚ ਆ ਕਰਕੇ ਪੰਛੀ ਬਣ ਗਏ, ਕਦੇ ਜੇਰ ਦੇ ਇਸੇ ਪ੍ਰਕਾਰ ਜੀਵ ਬਣ ਗਏ, ਕਦੇ ਮੁੜਕੇ ਦੇ ਜੀਵ ਬਣ ਗਏ, ਚਿੱਚੜ ਬਣ ਗਏ, ਚਮਜੂਆ ਬਣ ਗਏ, ਜੂਆ ਲਿਖਾ ਧੱਖਾਂ ਬਣ ਗਏ, ਕਦੇ ਧਰਤੀ ਨੂੰ ਪਾੜ ਕੇ ਪੈਦਾ ਹੋਣ ਵਾਲੀ ਉਤਪਜੀ ਫਸਲਾਂ ਇਤਿਆਦਿਕ ਬਣ ਗਏ। ਜਨਮ ਮਰਨ ਦਾ ਬਹੁਤਾ ਵੱਡਾ ਭਾਰੀ ਦੁੱਖ ਉਹਨਾਂ ਨਗੁਰਿਆਂ ਨੇ ਪਾਇਆ ਹੈ, ਤੇ ਅੰਤ ਕਾਲ ਮੌਤ ਕਾਲ ਦੇ ਸਮੇਂ ਜਦੋਂ ਜਮ ਆ ਕੇ ਫੜ ਲੈਂਦਾ ਨਾ, ਨਾਨਕ ਫਾਸੀ ਗੱਲ ਭਰੀ, ਨਰ ਚਾਹਤ ਕਸ਼ ਔਰ, ਔਰਾ ਕੀ ਔਰਾ ਭਾਈ, ਚਿਤਵਤ ਰਹੇ ਠਗੌਰ, ਚਿੱਤ ਵਿੱਚ ਚਾਹੁੰਦਾ ਰਹਿੰਦਾ ਦੂਜੇ ਨੂੰ ਠੱਗੀ ਮਾਰ ਲਵਾਂ, ਇਹਦਾ ਪਦਾਰਥ ਵੀ ਖੋਹ ਲਵਾਂ, ਉਹਦਾ ਵੀ ਖੋਹ ਲਵਾਂ, ਇਹਦੀ ਵੀ ਰਜਿਸਟਰੀ ਆਪਣੇ ਨਾਮ ਕਰ ਲਵਾਂ, ਉਹ ਵੀ ਆਪਣੇ ਨਾਮ ਕਰ ਲਵਾਂ, ਚਾਹੁੰਦਾ ਤੇ ਹੈ ਠੱਗੀਆਂ ਮਾਰਨੀਆਂ, ਪਰ ਗਲ ਵਿੱਚ ਆ ਕੇ ਜਮਾਂ ਦੀ ਫਾਂਸੀ ਪੈ ਜਾਂਦੀ ਏ। ਤੇ ਜਦੋਂ ਗਲਾਂ ਦੀ ਜਦੋਂ ਜਮਾਂ ਦੀ ਫਾਂਸੀ ਗਲ ਵਿੱਚ ਪੈ ਜਾਂਦੀ ਏ ਨਾ, ਹਜ਼ੂਰ ਫਰਮਾਉਂਦੇ ਨੇ ਜਮ ਪਕੜੇ, ਫੜ ਲੈਂਦੇ ਨੇ ਜਦੋਂ ਜਮ, ਓਨੀ ਤਕੜੇ ਪਾਏ ਹੱਥ, ਫਿਰ ਛੁੱਟਿਆ ਨਹੀਂ ਜਾਂਦਾ ਬਿੱਲ ਲਾਈ, ਬਹੁਤ ਵਿਰਲਾਪ ਕਰਦਾ, ਚੀਕਾਂ ਮਾਰਦਾ, ਝੰਗਿਆੜਾ ਮਾਰਦਾ, ਫਿਰ ਛੁੱਟਿਆ ਨਹੀਂ ਜਾਂਦਾ, ਬੜਾ ਵਿਰਲਾਪ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਜਮਾਂ ਦੇ ਦੁੱਖ ਤੋਂ, ਕਾਮ ਕ੍ਰੋਧ ਦੇ ਦੁੱਖ ਤੋਂ, ਲੋਭ ਦੀਆਂ ਲਹਿਰਾਂ ਤੋਂ, ਤ੍ਰਿਸ਼ਨਾ ਦੀ ਅੱਗ ਚੋਂ ਕੋਈ ਬਚਦਾ ਵੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਬਚਦੇ ਨੇ। ਮਹਾਰਾਜ ਕੌਣ ਬਚਦੇ ਨੇ? ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਅਗਮ ਅਗੋਚਰ ਜੀ ਦਾ ਨਾਮ ਸਤਿਗੁਰੂ ਜੀ ਤੋਂ ਪਾਇਆ ਹੈ। ਭਾਈ ਉਹ ਜਿਹੜੇ ਗੁਰਮੁਖ ਨੇ ਸਹਿਜ ਸੁਭਾਈ, ਸੁਧੇ ਸਿਧ ਅੰਮ੍ਰਿਤ ਨਾਮ ਨੂੰ ਜਪਦੇ ਨੇ, ਸਹਿਜ ਅਚੁੱਤ ਸੁੱਖ ਦੀ ਸੁਭਾਈ, ਸੁਭਾਵਕ ਹੀ ਉਹ ਪ੍ਰਾਪਤੀ ਕਰ ਲੈਂਦੇ ਨੇ ਅਚੁੱਤ ਸੁੱਖ, ਅਨੰਤ ਕਾਲ ਤੱਕ ਰਹਿਣ ਵਾਲੇ ਸੁੱਖ ਨੂੰ, ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਸੁੱਖ ਨੂੰ ਮਾਣਦੇ ਹਨ। ਭਾਈ ਉਹਨਾਂ ਦੇ ਹਿਰਦੇ ਦੇ ਅੰਦਰ ਅੰਮ੍ਰਿਤ ਨਾਮ ਦਾ ਖਜ਼ਾਨਾ ਸਦਾ ਵਸਿਆ ਰਹਿੰਦਾ ਹੈ। ਮਹਾਰਾਜ ਕਿਵੇਂ ਪਛਾਣ ਹੋਵੇ ਕਿ ਇਸ ਦੇ ਹਿਰਦੇ ਵਿੱਚ ਨਾਮ ਵਸਦਾ? ਹਜ਼ੂਰ ਬਚਨ ਕਰਦੇ ਨੇ, ਭਾਈ ਹਿਰਦੇ ਵਿੱਚ ਨਾਮ ਹੋਵੇ ਤੇ ਮੁੱਖ ਚੋਂ ਆਪੇ ਨਿਕਲਦਾ ਹੈ। ਸਾਧ ਸੰਗਤ ਜੀ, ਟੂਟੀ ਵਿੱਚ ਪਾਣੀ ਹੋਵੇ ਤਾਂ ਹੀ ਨਿਕਲੇਗਾ ਨਾ, ਜੇ ਪਾਣੀ ਹੈ ਹੀ ਨਹੀਂ ਨਿਕਲੇਗਾ ਕਿੱਥੋਂ? ਇਸੇ ਪ੍ਰਕਾਰ ਜੇ ਬੋਰ ਵਿੱਚ ਪਾਣੀ ਹੈ, ਮੋਟਰ ਤਾਂ ਹੀ ਪਾਣੀ ਕੱਢੇਗੀ, ਨਲਕੇ ਨਾਲ ਤਾਂ ਹੀ ਪਾਣੀ ਨਿਕਲੇਗਾ ਨਾ, ਜੇ ਬੋਰ ਹੀ ਸੁੱਕਾ ਪਿਆ, ਖੁਸ਼ਕ ਪਿਆ, ਪਾਣੀ ਨਿਕਲੇਗਾ ਕਿੱਥੋਂ? ਜੇ ਖੂਹ ਦੇ ਵਿੱਚ ਜਲ ਹੈ ਤਾਂ ਹੀ ਟੰਡਾਂ ਨਾਲ ਨਿਕਲੇਗਾ ਨਾ, ਜੇ ਖੂਹ ਹੀ ਸੁੱਕਾ ਪਿਆ, ਟੰਡਾਂ ਨਾਲ ਨਹੀਂ ਨਿਕਲ ਸਕਦਾ। ਤੇ ਜਿਹਦੇ ਹਿਰਦੇ ਵਿੱਚ ਨਾਮ ਨਹੀਂ, ਫਿਰ ਮੁੱਖ ਚੋਂ ਵੀ ਨਹੀਂ ਨਿਕਲ ਸਕਦਾ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹਨਾਂ ਦੇ ਹਿਰਦੇ ਵਿੱਚ ਅਗਮ ਗੋਚਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਪਾਇਆ। ਮਹਾਰਾਜ ਪਛਾਣ ਕੀ ਹੈ? ਰਸਨਾ ਹਰ ਗੁਣ ਗਾਈ, ਜਿਵੇਂ ਖੂਹ ਵਿੱਚ ਪਾਣੀ ਹੋਵੇ ਤੇ ਟੰਡਾਂ ਨਾਲ ਨਿਕਲਦਾ, ਹਿਰਦੇ ਵਿੱਚ ਨਾਮ ਹੋਵੇ ਤੇ ਰਸਨਾ ਦੇ ਨਾਲ ਆਪਣੇ ਆਪ ਹੀ ਜਪਿਆ ਜਾਂਦਾ, ਸਤਨਾਮ। ਭਾਈ ਉਹ ਰਸਨਾ ਦੇ ਨਾਲ ਹਰ ਵੇਲੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ, ਫਿਰ ਉਹ ਵਿਆਕੁਲ ਨਹੀਂ ਹੁੰਦੇ, ਪਛਚਾਤਾਪ ਨਹੀਂ ਕਰਦੇ, ਸਿਰ ਨਹੀਂ ਧੋਣਦੇ, ਹੱਥ ਨਹੀਂ ਮਲਦੇ, ਤਲੀਆਂ ਨਹੀਂ ਘਸਾਉਂਦੇ, ਪਛਚਾਤਾਪ ਨਹੀਂ ਕਰਦੇ, ਰਾਤ ਦਿਨ ਸਦਾ ਅਨੰਤ ਅਵਸਥਾ ਵਿੱਚ ਰਹਿੰਦੇ ਨੇ, ਹਿਰਦੇ ਵਿੱਚ ਚਿੰਤਨ ਕਰਦਿਆਂ ਤੇ ਰਸਨਾ ਨਾਲ ਜਪਦਿਆਂ ਹੋਇਆਂ। ਉਹਨਾਂ ਨੇ ਆਪਣੇ ਮਨ ਦੀ ਲਿਵ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ਬਦ ਉਪਦੇਸ਼ ਦੇ ਵਿੱਚ ਹੀ ਲਾਈ ਹੈ, ਗੁਰ ਸ਼ਬਦ ਦੇ ਵਿੱਚ ਹੀ ਮਨ ਦੀ ਲਿਵ ਨਾਮ ਦੇ ਵਿੱਚ ਲਾਈ ਹੈ।
1: ਪਦਾਰਥ ਸਹਿਜੇ ਪਾਇਆ,
0: ਭਾਈ ਉਹਨਾਂ ਨੇ ਸਹਿਜੇ ਹੀ ਜਨਮ ਪਦਾਰਥ ਨੂੰ ਸਫਲਾ ਕਰਨਾ ਪਾਇਆ ਹੈ। ब्रह्म ज्ञान।

0: ਚੰਦ ਰੂਪੀ ਫਲ ਨੂੰ ਉਹਨਾਂ ਨੇ ਜਨਮ ਪਦਾਰਥ ਨੂੰ ਸਫਲਿਆ ਕਰਦਿਆਂ ਪ੍ਰਾਪਤ ਕਰ ਲਿਆ ਹੈ।
1: ਸਤਿਗੁਰ ਕੀ ਵਡਿਆਈ,
0: ਇਹ ਪੂਰੇ ਸਤਿਗੁਰਾਂ ਦੀ ਵਡਿਆਈ ਹੈ, ਜਿਉਂਦੇ ਜੀ ਉਹਨਾਂ ਦੇ ਜੀਵਨ ਨੂੰ ਸਫਲ ਕਰ ਦਿੰਦੇ ਨੇ ਤੇ ਉਹਨਾਂ ਦੀਆਂ ਕੁਲਾਂ ਨੂੰ ਤਾਰ ਦਿੰਦੇ ਨੇ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਪ੍ਰਗਟ ਭਾਈ ਸਗਲੇ ਜੁਗ ਅੰਤਰ। ਗੁਰ ਨਾਨਕ ਕੀ ਵਡਿਆਈ, ਭਾਈ ਇਹ ਪੂਰਿਆਂ ਸਤਿਗੁਰਾਂ ਦੀ ਵਡਿਆਈ ਹੈ, ਜੀਵਨ ਸਫਲਾ ਕਰ ਦਿੰਦੇ ਹਨ ਤੇ ਜੀਵਨ ਮੁਕਤੀ ਦਾ ਆਨੰਦ ਬਖਸ਼ਦੇ ਹਨ।
1: ਸਤਿਗੁਰ ਤੇ ਹਰ ਹਰ ਮਨ ਵਸਿਆ,
0: ਮਹਾਰਾਜ ਇਹ ਹਿਰਦੇ ਵਿੱਚ ਨਾਮ ਕਿਵੇਂ ਵਸਦਾ? ਆਪ ਜੀ ਨੇ ਬਚਨ ਕੀਤਾ, ਜਿਨ੍ਹਾਂ ਦੇ ਹਿਰਦੇ ਚ ਨਾਮ ਵਸਦਾ ਉਹਨਾਂ ਦੇ ਮੂੰਹ ਚੋਂ ਨਿਕਲਦਾ, ਉਹਨਾਂ ਦੀ ਰਸਨਾ ਤੋਂ ਮੁੱਖ ਚੋਂ ਜਪਿਆ ਜਾਂਦਾ, ਮਹਾਰਾਜ ਹਿਰਦੇ ਚ ਕਿਵੇਂ ਵਸਦਾ? ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਦੇ ਨਾਲ, ਸਿੱਖਿਆ ਦੇ ਨਾਲ, ਅੰਮ੍ਰਿਤ ਬਾਣੀ ਦੇ ਨਾਲ, ਸਭਨਾ ਦੇ ਤਾਈ ਹਰਿਆ ਭਰਿਆ ਕਰਨੇ ਵਾਲੇ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਮਨ ਵਿੱਚ ਵਸਦਾ ਹੈ। ਕੁਰਬਾਨ ਬਲਿਹਾਰ ਜਾਣਾ ਕਰੀਏ ਐਸੇ ਸਤਿਗੁਰਾਂ ਤੋਂ, ਜਿਨ੍ਹਾਂ ਦੀ ਕਿਰਪਾ ਦੇ ਨਾਲ ਨਾਮ ਹਿਰਦੇ ਵਿੱਚ ਵਸਦਾ ਹੈ। ਭਾਈ ਅਸੀਂ ਐਸੇ ਸਤਿਗੁਰਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਮਹਾਰਾਜ ਆਪ ਜੀ ਦਾ ਕਿੰਨਾ ਕੁ ਪਿਆਰ ਹੈ ਸਤਿਗੁਰਾਂ ਦੇ ਨਾਲ, ਜੋ ਕਹਿੰਦੇ ਉਹ ਕੁਰਬਾਨ ਬਲਿਹਾਰ ਜਾਂਦੇ ਆ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਅਸੀਂ ਆਪਣਾ ਤਨ, ਅਸੀਂ ਆਪਣਾ ਮਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਪਣ ਕਰਕੇ ਰੱਖ ਦਿੱਤਾ ਹੈ, ਤੇ ਸਾਰੇ ਪਦਾਰਥ ਵੀ ਅਰਪਣ ਕਰ ਦਿੱਤੇ ਨੇ, ਤੇ ਆਪਣੇ ਮਨ ਨੂੰ ਗੁਰੂ ਕੇ ਚਰਨਾਂ ਦੇ ਵਿੱਚ ਲਾਇਆ ਹੋਇਆ ਹੈ। ਮਹਾਰਾਜ ਸਾਡਾ ਵੀ ਪਿਆਰ ਸਤਿਗੁਰੂ ਜੀ ਦੇ ਨਾਲ, ਨਾਮ ਦੇ ਨਾਲ ਬਣ ਆਵੇ, ਅਸੀਂ ਕੀ ਯਤਨ ਕਰੀਏ? ਤੇ ਹਜ਼ੂਰ ਫਰਮਾਉਂਦੇ ਹਨ, ਭਾਈ ਆਪਣਾ ਮਨ, ਆਪਣਾ ਤਨ ਤੇ ਆਪਣੇ ਸਭ ਪਦਾਰਥ ਰੂਪ ਧਨ, ਜੋ ਕਿਸ ਵੀ ਕੋਲ ਹੈ ਨਾ, ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ। ਪਾਈਐ ਤਨ ਮਨ ਧਨ ਸਭ ਕੁਛ ਆਪਣਾ ਸਤਿਗੁਰੂ ਜੀ ਦੇ ਅੱਗੇ ਅਰਪਣ ਕਰ ਦੇਵੋ। ਅਰਪਣ ਕਰਨਾ ਕੀ ਹੈ? ਹਉਮੈ ਦਾ ਤਿਆਗ ਕਰ ਦੇਣਾ, ਪਦਾਰਥਾਂ ਦਾ ਕਦੇ ਅਹੰਕਾਰ ਨਾ ਕਰਨਾ ਕਿ ਇਹ ਮੇਰੇ ਨੇ, ਇਹ ਕਦੇ ਨਾ ਕਹਿਣਾ ਜੋ ਮੇਰਾ ਮਨ ਕਰੇਗਾ ਮੈਂ ਉਹ ਕਰੂੰਗਾ। ਇਸੇ ਪ੍ਰਕਾਰ ਤਨ ਦਾ ਕਦੇ ਅਹੰਕਾਰ ਨਾ ਕਰਨਾ, ਹਉਮੈ ਨੂੰ ਤਿਆਗ ਦੇਣਾ ਤੇ ਅਰਪਣ ਕਰ ਦੇਣਾ। ਮਹਾਰਾਜ ਤਨ ਮਨ ਤੇਰਾ, ਧਨ ਵੀ ਤੇਰਾ। ਇਸ ਪ੍ਰਕਾਰ ਹਉਮੈ ਦਾ ਤਿਆਗ ਕਰ ਦੇਣਾ, ਸਭ ਕੁਛ ਸਤਿਗੁਰੂ ਜੀ ਨੂੰ ਅਰਪਣ ਕਰਨਾ। ਭਾਈ ਸਭ ਕੁਛ ਦਾਤਾ ਸਤਿਗੁਰੂ ਜੀ ਦੀਆਂ ਜਾਣ ਕਰਕੇ, ਜਿਸ ਕੀ ਬਸਤ ਤਿਸ ਆਗੈ ਰਾਖੈ,
1: ਤੇ
0: ਸਦਾ ਸਦਾ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਣੇ ਚਿੱਤ ਨੂੰ ਲਾ ਕਰਕੇ ਰੱਖੇ, ਜਿਵੇਂ ਭਾਈ ਗੋਦਾ ਜੀ ਨੇ ਲਾਇਆ ਸੀ, ਬੈਠੇ ਸੀ ਕਾਬਲ ਤੇ ਚਰਨਾਂ ਦੇ ਵਿੱਚ ਚਿੱਤ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਲਾਇਆ ਕੀਰਤਪੁਰ ਸਾਹਿਬ। ਸਤਿਗੁਰੂ ਜੀ ਸਾਰਾ ਦਿਨ ਅਡੋਲ ਸਜੇ ਰਹੇ ਸਨ, ਸ਼ਾਮ ਦੇ ਸਮੇਂ ਭਾਈ ਗੋਦਾ ਜੀ ਦੀ ਸਮਾਧੀ ਖੁੱਲੀ ਤਾਂ ਸਤਿਗੁਰੂ ਜੀ ਉੱਠੇ ਸਨ। ਇਸ ਪ੍ਰਕਾਰ ਪ੍ਰਤੱਖ ਗੁਰੂ ਕੇ ਚਰਨਾਂ ਵਿੱਚ ਚਿੱਤ ਲਾਵੇ, ਸੋ ਚਿੱਤ ਕਿਹੜੇ? ਸੋ ਇਸੇ ਪ੍ਰਕਾਰ ਸਤਿਗੁਰੂ ਜੀ ਦੇ ਅਧਿਸ਼ਠਾਨ ਰੂਪੀ ਚਰਨਾਂ, ਆਸਰਾ ਰੂਪੀ ਚਰਨਾਂ ਵਿੱਚ ਚਿੱਤ ਲਾਵੇ, ਅਥਵਾ ਨਾਮ ਰੂਪੀ ਚਰਨਾਂ ਵਿੱਚ ਚਿੱਤ ਲਾਵੇ। ਨਾਮ ਰੂਪੀ ਚਰਨ ਕਿਹੜੇ ਨੇ? ਚਿੱਤ, ਚਰਨ, ਨਾਮ। ਨਾਮ ਵਿੱਚ ਚਿੱਤ ਲਾਉਣਾ ਹੀ ਚਰਨਾਂ ਵਿੱਚ ਚਿੱਤ ਲਾਉਣਾ। ਭਾਈ ਨਾਮ ਰੂਪੀ ਚਰਨਾਂ ਵਿੱਚ ਸਦਾ ਚਿੱਤ ਨੂੰ ਲਾ ਕਰਕੇ ਰੱਖੇ,
1: ਕਿਰਪਾ ਕਰੋ ਗੁਰ ਪੂਰੇ,
0: ਸਦਾ ਜੀਵ ਬੇਨਤੀਆਂ ਕਰਦਾ ਰਵੇ, ਇਹ ਮੇਰੇ ਪੂਰੇ ਸਤਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਮੇਰੇ ਤੇ ਕਰੋ, ਜਿਵੇਂ ਆਪ ਜੀ ਨੇ ਆਦਿ ਸਮੇਂ ਤੋਂ ਭਗਤ ਜਨਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਤਾਰਿਆ, ਮੇਰੇ ਉੱਪਰ ਵੀ ਕਿਰਪਾ ਦ੍ਰਿਸ਼ਟੀ ਕਰੋ। ਮਹਾਰਾਜ ਕਿਰਤ ਕਰਮ ਕੇ ਵਿਛੜੇ, ਪੂਰਵਲੇ ਜਨਮਾਂ ਦੀ ਕਿਰਤ ਕਰਕੇ ਤੁਹਾਡੇ ਤੋਂ ਵਿਛੜੇ ਆ, ਕਰ ਕਿਰਪਾ ਮੇ ਲਹੋ ਰਾਮ, ਕਿਰਪਾ ਦ੍ਰਿਸ਼ਟੀ ਕਰਕੇ ਮੇਲ ਲਵੋ, ਆਪੇ ਲੈ ਹੋ ਮਿਲਾਈ। ਆਪ ਹੀ ਮਹਾਰਾਜ ਸਾਡੇ ਤੇ ਕਿਰਪਾ ਦ੍ਰਿਸ਼ਟੀ, ਦਇਆ ਦ੍ਰਿਸ਼ਟੀ, ਦਇਆ ਮਾਇਆ, ਆਪਣੀ ਅਨੁਕੰਪਾ, ਆਪਣੀ ਮਿਹਰਮਤ ਕਰਕੇ ਆਪਣੇ ਸਰੂਪ ਰੂਪੀ ਮੇਲ ਦੇ ਨਾਲ ਸਾਨੂੰ ਮੇਲ ਲਵੋ ਜੀ। ਮਹਾਰਾਜ ਅਸੀਂ ਤੇ ਮਨੂਰ ਲੋਹੇ ਵਰਗੇ ਆ, ਲੋਹੇ ਦਾ ਛੋਟਾ ਜਾਂ ਕਿਲ ਛੋਟੀ ਜੀ ਮੇਖ, ਛੋਟਾ ਜਾਂ ਖਿੜਕਾ ਵੀ ਹੋਵੇ ਪਾਣੀ ਵਿੱਚ ਸੁੱਟੀਏ ਡੁੱਬ ਜਾਂਦਾ ਹੈ। ਮਹਾਰਾਜ ਸਾਡੇ ਤੇ ਪਾਪਾਂ ਦਾ ਹੀ ਅੰਤ ਨਹੀਂ। ਹਜ਼ੂਰ ਫਰਮਾਉਂਦੇ ਨੇ, ਭਾਈ ਇਵੇਂ ਬੇਨਤੀਆਂ ਕਰੋ, ਹਮ ਲੋਹ, ਸਤਿਗੁਰੂ ਜੀ ਅਸੀਂ ਲੋਹੇ ਵਾਂਗੂ ਡੁੱਬ ਜਾਣ ਵਾਲੇ ਆ, ਗੁਰ ਨਾਵ ਬੋਹੇ ਥਾ, ਆਪ ਜੀ ਆਪਣਾ ਨਾਮ ਰੂਪੀ ਜਹਾਜ਼ ਦੇ ਕੇ ਤਾਰ ਲੈਂਦੇ ਹੋ। ਗੁਰ ਸਤਿਗੁਰ ਪਿੱਛੇ ਤਰ ਗਿਆ ਜੀ, ਉਹ ਲੋਹਾ ਕਾਠ ਸੰਗੋਇਆ, ਲੋਹਾ ਕਿਤਨਾ ਵੱਡਾ, ਭਾਵੇਂ ਮਣ, ਭਾਵੇਂ ਕੁਇੰਟਲ, ਭਾਵੇਂ ਟਨਾਂ ਦਾ ਭਾਰਾ ਕਿਉਂ ਨਾ ਹੋਵੇ, ਜਦੋਂ ਜਹਾਜ਼ ਵਿੱਚ ਰੱਖ ਦਈਏ, ਜਹਾਜ਼ ਦੀ ਸੰਗਤ ਕਰਕੇ ਲੋਹਾ ਵੀ ਤਰ ਜਾਂਦਾ ਹੈ। ਜੀਵ ਦੇ ਪਾਪ ਕਰਮ ਭਾਵੇਂ ਲੱਖ ਜਨਮਾਂ ਦੇ ਕਰੋੜਾਂ ਜਨਮਾਂ ਦੇ ਕਿਉਂ ਨਾ ਹੋਣ, ਜਦੋਂ ਸਤਿਗੁਰੂ ਜੀ ਦੇ ਨਾਮ ਰੂਪੀ ਜਹਾਜ਼ ਦੀ ਸੰਗਤ ਕਰਦਾ ਹੈ ਤੇ ਜੀਵ ਸਹਿਜ ਹੀ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਮਹਾਰਾਜ ਅਸੀਂ ਲੋਹੇ ਵਾਂਗੂ ਜ਼ਰਜ਼ਰੇ ਹੋਏ ਡੁੱਬ ਜਾਣ ਵਾਲੇ ਆ, ਨਾਮ ਰੂਪੀ ਜਹਾਜ਼ ਦੇ ਨਾਲ ਸਾਨੂੰ ਤਾਰ ਲਵੋ।
1: ਨਾਨਕ ਪਾਰ ਲੰਘਾਈ।
0: ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਜਿਨ੍ਹਾਂ ਜਿਨ੍ਹਾਂ ਨੇ ਇਵੇਂ ਗੁਰਚਰਨਾਂ ਵਿਖੇ ਬੇਨਤੀਆਂ ਕੀਤੀਆਂ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਤਿੰਨਾਂ ਨੂੰ ਸੰਸਾਰ ਸਾਗਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਪਾਰ ਲੰਘਾ ਦਿੱਤਾ ਹੈ। ਸੰਸਾਰ ਸਾਗਰ ਦੇ ਵਿੱਚ ਤਿੰਨਾਂ ਨੂੰ ਡੁੱਬਣ ਨਹੀਂ ਦਿੱਤਾ ਭਾਈ, ਇਸ ਕਰਕੇ ਗੁਰਚਰਨਾਂ ਵਿਖੇ ਬੇਨਤੀਆਂ ਕਰਦੇ ਰਹੋ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ। ਭਾਵੇਂ ਪਦਾਰਥ ਤੇ ਲੋੜੀਂਦੇ ਸਾਰੇ ਸਤਿਗੁਰੂ ਜੀ ਤੋਂ ਹੀ ਮੰਗਣੇ ਨੇ, ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ, ਪਰ ਸਭਨਾ ਤੋਂ ਪ੍ਰਮੁੱਖ ਨਾਮ ਹੈ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਮਹਾਰਾਜ ਕਿਰਪਾਲਤਾ ਕਰਕੇ ਆਪਣੇ ਅੰਮ੍ਰਿਤ ਨਾਮ ਦੀ ਦਾਤ ਬਖਸ਼ੋ। ਇਹ ਦਾਤ ਸਦਾ ਸਤਿਗੁਰੂ ਜੀ ਤੋਂ ਮੰਗਦੇ ਰਹੀਏ ਜੀ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰੂ ਧੀਰਜ ਧਾਰੀ ਪਰਉਪਕਾਰੀ ਸਰਬਤ ਜੀਆਂ ਦੇ ਤਾਰਨ ਹਾਰ ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਮਲਾਰ ਰਾਗ ਦੇ ਅੰਦਰ ਉਚਾਰਨ ਕਰਕੇ ਬਖਸ਼ਿਆ ਹੈ ਜੀ। ਪਾਵਨ ਗੁਰੂ ਉਪਦੇਸ਼ਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਗੁਰਚਰਨਾਂ ਵਿਖੇ ਰਜੋਈਆਂ ਕਰੀਏ। ਮਹਾਰਾਜ ਜੋ ਆਪਣੇ ਅੰਮ੍ਰਿਤਮਈ ਬਚਨ ਆਪ ਜੀਆਂ ਨੇ ਕਥਨਾਂ ਤੇ ਸਰਵਣ ਕਰਵਾਏ ਨੇ ਨਾ, ਮਹਾਰਾਜ ਇਹ ਅੰਮ੍ਰਿਤ ਬਚਨ, ਇਹਨਾਂ ਅੰਮ੍ਰਿਤ ਬਚਨਾਂ ਦਾ ਭਾਵ ਸਾਡਿਆਂ ਮਨਾਂ ਦੇ ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਨਿਤਨੇਮ ਦੀ ਪਰਪਕਤਾ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਕਿਰਤਾਰਥ ਨਿਹਾਲ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ।

ਜ਼ਰੂਰ ਗੁਰੂ ਨਿਵਾ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਿੱਚ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ। ਆਪ ਜੀ ਦਰੋ ਕਰੋ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰਪਵਾਨ ਕਰਨ ਦੀ ਯਾਤਰਾ ਸਫਲੀ ਕਰਨੀ ਸਿੱਖੋ।

ਤਈਆ ਦੇਤ ਬਗੁਲਾ ਬਿਡਾਲ ਬ੍ਰਿਕ ਧੈ ਨਿਠਾਨੀ ਅਤ ਹੈ ਜਿਤੇ ਵੱਡ ਗਿਆਨੀ ਤੇ ਨੋ ਜਾਨੀ ਪਵਖਾਨੀ ਨਾ ਹੈ ਅਸਨ ਪ੍ਰਪੰਚ ਮਨ ਭੁੱਲ ਆਨੀ ਅਤ ਹੈ ਭੂਮ ਕੇ ਬਸਈਆ ਤਾਹੇ ਭੂ ਚਰੀ ਗਜਈਆ ਕਹਿ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਐ ਫਲ ਕੇ ਪਛਈਆ ਤਾਹੇ ਬਾਂਦਰੀ ਗਜਈਆ ਕਹਿ ਆਦਿ ਸਫਿਰਈਆ ਤੇ ਤਭੂਤ ਕੈ ਪਛਾਨੀਐ ਜਲ ਕੇ ਤਰਈਏ ਕੁਕੰਗੀ ਰਿਸੀ ਕਹਤ ਜਗ ਆਗ ਕੇ ਫਜਈਆ ਸੋ ਜਗੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾ

ਚੋਪੇ ਡਰ ਰਹੇ ਉਰਦ ਮੁਖ ਮਨ ਤੇ ਨਾ ਮੁੰਡ ਨੇ ਹੋ ਰਾਯੋ ਆਦ ਇਸ ਕੋ ਕਾਮਨਾ ਅਧੀਨ ਸਦਾ ਧਾਮਨਾ ਪ੍ਰਭੀ ਨੇ ਇੱਕ ਭਾਵਨਾ ਵਿਹੀਨ ਕਿਸੇ ਭਾਵੇ ਜਗਦੀਸ ਕੋ ਸਿਸ ਪਟ ਕਤ ਜਗ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤ।

ਜਲੀਨ ਤਾਹੀ ਤੇ ਉਹ ਬਜ ਸਭ ਤਾਹੀ ਮੈਂ ਸਮਾਹਿੰਗੇ ਕੂਕਤ ਫਿਰਤ ਕਿਤ ਰੋਵਤ ਮਰਤ ਕਿਤ ਜਲ ਮੈਂ ਡੁਬਤ ਕਿਤ ਆਗ ਮੈਂ ਜਰਤ ਹੈ ਕਿਤ ਗੰਗ ਵਾਸੀ ਕਿਤ ਮਦੀਨਾ ਮੱਕਾ ਨਿਵਾਸੀ ਕਿਤਕ ਉਦਾਸੀ ਕੇ ਭਰਮਾਈ ਫਿਰਤ ਹੈ ਕਰਵਤ ਸਹਤ ਕਿਤ ਭੂਮ ਮੈਂ ਗੜਤ ਕਿਤ ਸੂਆ ਪੇ ਚੜਤ ਕਿਤ ਦੁਖ ਕੋ ਵਰਤ ਹੈ ਗੈਨ ਮੈਂ ਉੜਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਬਿਹੀਨ ਜਗ ਜਾ ਰਹੀ ਮਰਤ ਹੈ ਸੋਧ ਹਰ ਦੇਵਤਾ ਵਿਰੋਧ ਹਰ ਦਾਨ ਵੱਡੇ ਬੋਧ ਹਰ ਬੁੱਧ ਪ੍ਰਬੋਧ ਹਰ ਜਪ ਸੀ ਗਸ ਹਰ ਚੰਦਨ ਲਗਾਏ ਹਰ ਚੋ ਆਚਾਰ ਬੋਝ ਹਰ ਬਾਹਨ ਚੜਾਏ ਹਰ ਲਾਪਸੀ ਗਾਹ ਹਰ ਗੋਰਨ ਮਨਾਏ ਹਰਿ ਮਟੀ ਮਟਲੀਪ ਹਰ ਬਿਤਨ ਲਗਾਏ ਹਰ ਜਪ ਸੀ ਗਾਏ ਹਰ ਗੰਧਰਵ ਬਜਾਏ ਹਰ ਕਿੰਨਰ ਸਭ ਪਚ ਹਰ ਪੰਡਿਤ

ਕੇਹੰ ਸਦੇਵੰ ਸਦਾ ਸਰਬ ਸਰਬਤਰ ਸਨੇਹੰ ਨ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰ ਗਜੋ ਨੀ ਅਛਯ ਅਦ ਅਦਵਯ ਜੋ ਹੰ ਨ ਜਨਮੰ ਨ ਮਰਨੰ ਨ ਬਰਨੰ ਨ ਵਿਆਧੰ ਨ ਰੋਗੰ ਨ ਸੋਗੰ।

ਜੇ ਸਤਰ ਮਿੱਤਰ ਨਹੀਂ ਜਨਮ ਜਾਤ ਜੇ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜੇ ਕਰਮ ਬਰਮ ਨਹੀਂ ਧਰਮ ਧਿਆਨ ਜੇ ਨੇ ਗੇਹ ਨਹੀਂ ਵਿਉਤਬਾਨ ਜਿਹ ਜਾਤ ਪਾਤ ਨਹੀਂ ਸਤਰ ਮਿੱਤਰ ਜਿਹ ਨੇਹ ਗੇਹ ਨਹੀਂ ਚਿਹਨ ਚਿਤ੍ਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਵੇਖ ਜਿਹ ਕਰਮ ਬਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿੱਤਰ ਮਾਤ ਜਿਹ ਨਾਮ ਥਾਵ ਨਹੀਂ ਵਰਗ ਪਿਆਤ ਜਿਹ ਰੂਖ ਸੂਕ ਨਹੀਂ ਸਤਰ ਸਾਧ ਜਿਹ ਤ੍ਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜੇ ਤ੍ਰਾਸ ਆਸ ਨਹੀਂ ਭੂਮ ਭੁਗਤ ਜਿਹ ਕਾਲ ਵਿਆਲ ਕੱਟਿਓ ਨ ਅੰਗ ਅੱਛਾ ਸਰੂਪ ਅਖੈ ਅਭੰਗ ਜਿਹ ਨੇਤ ਨੇਤ ਉਚਰੰਤ ਵੇਦ ਜਿਹ ਅਲਖ ਰੂਪ ਕਥਤ ਕਤੇਬ ਜੇ ਅਲਖ ਰੂਪ ਆਸਨ ਅਡੋਲ ਜੇ ਅਮਿਤ ਤੇਜ ਅਛੈ ਅਤੂਲ ਜੇ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਬਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ।

ਪਾਰ ਪਾਵੇ ਹਿੰਗੁਲਾ ਹਿਮਾਲ ਧਿਆਵੇ ਗੂਰ ਗੁਰ ਤੇਜੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧ ਪੌਨ ਸਾਧਨਾ ਕਿਤੇ ਗੰਧ ਯਾਰ ਬੱਕੇ ਯਾਰ ਬਿਆਰਾਧ ਤੇਰੇ ਨਾਮ ਹੈ ਫਰਾ ਕੇ ਫਿਰੰਗੀ ਮਾਨੇ ਕੰਧਾਰੀ ਗੁਰੇ ਸਿ ਜਾਨੇ।

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀ ਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡੀ ਉਦਾਸੀ ਜੋ ਗੁਰਦੁਆਰ ਦਹੀ ਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀ ਅਤ ਹੈ।

Rajasthan.

ਜਿਹਨਾਂ

ನಾನು

ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕਾ

ਦੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਜੋ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਕਿਸ ਤਰ੍ਹਾਂ ਸਾਧ ਸੰਗਤ ਜੀ ਜੋ ਗੜੀ ਦੇ ਵਿੱਚ ਉਹਨਾਂ ਨੂੰ ਘੇਰਾ ਪਾਇਆ ਗਿਆ ਸੀ, ਉਸ ਵੇਲੇ ਜਿਹੜੇ ਪੰਜਾਂ ਦੇ ਵਿੱਚੋਂ ਜਥੇਦਾਰ ਜਿਹੜੇ ਸਨ ਬਾਬਾ ਵਿਨੋਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ, ਉਹਨਾਂ ਨੂੰ ਸਮਝਾਇਆ ਕਿ ਬਾਬਾ ਜੀ ਹੁਣ ਸਮਾਂ ਆਪਣੇ ਵਰਗਾ ਨਹੀਂ ਰਿਹਾ, ਆਪਾਂ ਇੱਕਦਮ ਇੱਥੋਂ ਹੱਲਾ ਕਰਕੇ ਨਿਕਲ ਜਾਂਦੇ ਹਾਂ, ਫਿਰ ਜਦੋਂ ਸਮਾਂ ਮਿਲੇਗਾ ਦੁਬਾਰਾ ਫਿਰ ਹਮਲਾ ਕਰਾਂਗੇ, ਇਹਨਾਂ ਨੂੰ ਮੰਜਾ ਚਖਾਵਾਂਗੇ। ਵਕਤ ਨੂੰ ਸਮਝਣਾ ਚਾਹੀਦਾ ਹੈ। ਉਸ ਵੇਲੇ ਬਾਬਾ ਬੰਦਾ ਸਿੰਘ ਜੀ ਨੇ ਕਿਹਾ ਕਿ ਆਪਾਂ ਇੱਥੋਂ ਬਾਹਰ ਨਹੀਂ ਜਾਣਾ, ਆਪਾਂ ਇੱਥੇ ਹੀ ਰਹਿਣਾ, ਇੱਥੇ ਰਹਿ ਕਰਕੇ ਜੰਗ ਕਰਨਾ ਹੈ, ਸਮਾਂ ਆਪਣੇ ਵਰਗਾ ਹੋਊਗਾ ਅਤੇ ਇਹਨਾਂ ਨੂੰ ਭਾਜਣਾ ਪੈ ਜਾਣਗੀਆਂ। ਇਹ ਗੱਲਾਂ ਹੋਈਆਂ ਅਤੇ ਉਹਦੇ ਨਾਲ ਨਾਲ ਅੰਦਰ ਹੀ ਬੈਠੇ ਹੋਏ ਸਨ ਔਰ ਇੱਕ ਗੱਲ ਪਿਆਰਿਓ ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਕਿ ਇੱਕੋ ਘਰ ਦੇ ਵਿੱਚ ਆਪਾਂ ਜਦੋਂ ਆਪਣੀ ਘਰ ਦੇ ਵਿੱਚ ਵੀ ਜਦੋਂ ਆਪਾਂ ਕੈਦ ਹੋ ਜਾਂਦੇ ਹਾਂ, ਆਪਣੀ ਘਰ ਦੇ ਵਿੱਚ ਹੀ ਆਪਾਂ ਬਹਿ ਜਾਂਦੇ ਹਾਂ, ਫਿਰ ਲੜਾਈ ਦੂਜਿਆਂ ਦੇ ਨਾਲ ਨਹੀਂ ਆਪਣਿਆਂ ਦੇ ਨਾਲ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਲੰਬਾ ਘੇਰਾ ਪੈ ਗਿਆ, ਇੱਕੋ ਹੀ ਥਾਂ 'ਤੇ ਸੀ, ਤਰ੍ਹਾਂ ਤਰ੍ਹਾਂ ਦੀਆਂ ਬਿਪਤਾਵਾਂ ਆ ਰਹੀਆਂ, ਆਪਸ ਦੇ ਵਿੱਚ ਹੀ ਝਗੜਾ ਹੋ ਗਿਆ, ਆਪਸ ਦੇ ਵਿੱਚ ਹੀ ਮਨ ਮੁਟਾਵ ਹੋ ਗਿਆ, ਗੱਲ ਜਿਹੜੀ ਹੈ ਵੱਧਦੀ ਵੱਧਦੀ ਤਲਵਾਰ ਤੱਕ ਚੱਲ ਗਈ। ਬਾਬਾ ਵਿਨੋਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਦੇ ਉੱਤੇ ਤਲਵਾਰ ਖਿੱਚ ਲਈ, ਬਾਬਾ ਜੀ ਨੇ ਉਹਦੇ ਉੱਤੇ ਤਲਵਾਰ ਖਿੱਚ ਲਈ। ਆਮੋ ਸਾਹਮਣੇ ਜਦੋਂ ਆ ਗਏ ਅਤੇ ਉਹਨਾਂ ਦੇ ਸਪੁੱਤਰ ਬਾਬਾ ਕਾਨ ਸਿੰਘ ਜੀ ਉਹ ਵਿਚਕਾਰ ਆਏ, ਉਹਨਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨਾ ਕੀਤਾ ਅਤੇ ਆਪਣੇ ਪਿਤਾ ਜੀ ਨੂੰ ਬਾਬਾ ਵਿਨੋਦ ਸਿੰਘ ਜੀ ਨੂੰ ਵਚਨ ਕੀਤਾ, ਕਹਿਣ ਲੱਗੇ ਪਿਤਾ ਜੀ ਜੇ ਆਪ ਜੀ ਜਾਣਾ ਚਾਹੁੰਦੇ ਹੋ ਆਪ ਜੀ ਹਮਲਾ ਕਰਕੇ ਇੱਕਦਮ ਮੋਰਚਾ ਤੋੜ ਕਰਕੇ ਨਿਕਲ ਜਾਓ, ਇੱਥੇ ਰਹੋਗੇ ਝਗੜਾ ਹੋ ਜਾਊਗਾ। ਤੁਸੀਂ ਵਚਨ ਕਰਦੇ ਹੋ ਕਿ ਬਾਬੇ ਬੰਦੇ ਸਿੰਘ ਨੇ ਮਹਾਰਾਜ ਜੀ ਦਾ ਵਚਨ ਮੋੜ ਦਿੱਤਾ। ਮਹਾਰਾਜ ਨੇ ਕਿਹਾ ਸੀ ਕਿ ਆਪਣਾ ਪੰਥ ਨਹੀਂ ਚਲਾਉਣਾ, ਗੁਰਮਤ ਮਰਿਆਦਾ ਦੇ ਅਨੁਕੂਲ ਰਹਿਣਾ ਹੈ, ਨਾਲ ਜਤ ਸਤ ਦੇ ਵਿੱਚ ਕਾਇਮ ਦਾਇਮ ਰਹਿਣਾ। ਇਹ ਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਅਤੇ ਬੇਸ਼ੱਕ ਅਸੀਂ ਖੁਦ ਵੇਖਦੇ ਹਾਂ ਬਾਬਾ ਬੰਦਾ ਸਿੰਘ ਜੀ ਇਹ ਬਚਨਾਂ ਦੇ ਵਿੱਚ ਪੂਰੇ ਨਹੀਂ ਉਤਰੇ, ਇਹ ਬਚਨਾਂ ਤੋਂ ਖਾਰਜ ਹੋ ਗਏ ਹਨ। ਲੇਕਿਨ ਯਾਦ ਰੱਖੋ ਪਿਤਾ ਜੀ, ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਵੀ ਵਚਨ ਕੀਤਾ ਸੀ ਕਿ ਇੱਕ ਮੁੱਠ ਰਹਿ ਕਰਕੇ ਚੱਲਣਾ ਹੈ, ਆਪਸ ਦੇ ਵਿੱਚ ਝਗੜਾ ਨਹੀਂ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ ਹੈ। ਜੇ ਆਪਾਂ ਰਹਿ ਕਰਕੇ ਇੱਥੇ ਲੜਾਈ ਕਰਦੇ ਹਾਂ, ਝਗੜੇ ਕਰਦੇ ਹਾਂ, ਧੜੇਬੰਦੀ ਕਰਦੇ ਹਾਂ ਤੇ ਆਪਾਂ ਵੀ ਗੁਰੂ ਮਹਾਰਾਜ ਜੀ ਦੇ ਦੇਣਦਾਰ ਹੋਵਾਂਗੇ, ਆਪਣੀ ਵੀ ਤਾਂ ਗਲਤੀ ਹੈ, ਆਪਾਂ ਵੀ ਤਾਂ ਮਹਾਰਾਜ ਜੀ ਦੇ ਬਚਨਾਂ ਤੋਂ ਮੁਕਰ ਜਾਵਾਂਗੇ। ਇਸ ਕਰਕੇ ਸਿਆਣੇ ਕਹਿੰਦੇ ਨਾ ਜਿੱਥੇ ਰਹਿਣਾ ਕਠਿਨ ਹੋ ਜਾਵੇ ਝਗੜਾ ਕਰਕੇ ਨਹੀਂ, ਬੜੇ ਪਿਆਰ ਦੇ ਨਾਲ ਉੱਥੋਂ ਵੱਖਰੇ ਹੋ ਜਾਣਾ ਚਾਹੀਦਾ। ਇਸ ਤਰ੍ਹਾਂ ਹੀ ਬਾਬਾ ਵਿਨੋਦ ਸਿੰਘ ਜੀ ਜੋ ਹਨ ਉਹ ਫੌਜਾਂ ਲੈ ਕਰਕੇ ਇਹਦੇ ਵਿੱਚ ਜ਼ਿਆਦਾ ਕਰਕੇ ਤੱਤ ਖਾਲਸਾ ਜਿਹੜਾ ਹੈ ਉਹ ਇੱਕਦਮ ਹਮਲਾ ਕਰਕੇ ਇਹਨਾਂ ਦੇ ਮੋਰਚੇ ਨੂੰ ਤੋੜ ਕਰਕੇ ਉਹ ਨਿਕਲ ਗਏ ਹਨ ਅਤੇ ਬਾਬਾ ਵਿਨੋਦ ਸਿੰਘ ਜੀ ਨੇ ਯਤਨ ਵੀ ਕੀਤਾ ਕਿ ਇਹਨਾਂ ਨੂੰ ਛੁਡਾਈਏ, ਲੇਕਿਨ ਪਿਆਰਿਓ ਕੰਮ ਬੜਾ ਔਖਾ ਹੋ ਗਿਆ। ਤੁਰਕਾਨੀ ਫੌਜ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆ ਗਈ। ਔਰ ਇੱਕ ਗੱਲ ਪਿਆਰਿਓ ਯਾਦ ਰੱਖਣ ਵਾਲੀ ਹੈ, ਬਾਬਾ ਵਿਨੋਦ ਸਿੰਘ ਜੀ ਨਿਕਲ ਗਏ ਲੇਕਿਨ ਉਹਨਾਂ ਦੇ ਸਪੁੱਤਰ ਜਿਹੜੇ ਬਾਬਾ ਕਾਨ ਸਿੰਘ ਜੀ ਜਿਹੜੇ ਹਨ ਉਹ ਅੰਦਰ ਹੀ ਰਹੇ ਹਨ। ਇਹ ਕਿੰਨੀ ਕਮਾਲ ਦੀ ਗੱਲ ਹੈ ਪਿਆਰਿਓ, ਕਿਉਂਕਿ ਜੇ ਉਹਨਾਂ ਦੇ ਅੰਦਰ ਸਿਰਫ ਰਿਸ਼ਤੇਦਾਰੀ ਹੁੰਦੀ, ਸਿਰਫ ਆਪਣਾ ਵੇਖਣਾ ਹੁੰਦਾ ਤੇ ਦੋਵੇਂ ਪਿਓ ਪੁੱਤ ਨਿਕਲ ਜਾਂਦੇ, ਲੇਕਿਨ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਰਹੋਗੇ ਤੇ ਸਦਾ ਇੱਥੇ ਝਗੜਾ ਹੁੰਦਾ ਰਹੇਗਾ। ਬਾਬਾ ਬੰਦਾ ਸਿੰਘ ਜੀ ਨਹੀਂ ਮੰਨਦੇ ਹਨ, ਉਹ ਕਹਿੰਦੇ ਕਿ ਆਪਾਂ ਕਿਲੇ ਦੇ ਵਿੱਚ ਹੀ ਰਹਿਣਾ, ਤੁਸੀਂ ਨਿਕਲ ਜਾਓ, ਮੈਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹੀ ਰਵਾਂਗਾ। ਦੇਖੋ ਸਾਧ ਸੰਗਤ ਜੀ ਪੰਥ ਨੂੰ ਇੱਕ ਮੁੱਠ ਰੱਖਣ ਦੇ ਲਈ, ਇੱਕ ਜਥੇਬੰਦੀ ਦੇ ਵਿੱਚ ਰਹਿਣ ਦੇ ਲਈ, ਰੱਖਣ ਦੇ ਲਈ ਬਾਬਾ ਕਾਨ ਸਿੰਘ ਜੀ ਜਿਹੜੇ ਹਨ ਉਹ ਅੰਦਰ ਗੜੀ ਦੇ ਵਿੱਚ ਹੀ ਰਹਿ ਗਏ। ਫਿਰ ਤੁਰਕਾਂ ਨੇ ਘੇਰਾ ਪਾਉਣਾ ਕੀਤਾ, ਘੇਰਾ ਪਾ ਕਰਕੇ ਫਿਰ ਇਹਨਾਂ ਨੇ ਅਬਦੁਲ ਸਮਦ ਖਾਂ ਜਿਹੜਾ ਹੈ ਉਹਦੀ ਡਿਊਟੀ ਲਾਈ ਗਈ ਸੀ, ਉਹ ਫੌਜਾਂ ਲੈ ਕਰਕੇ ਆਇਆ। ਉਹਨੇ ਬਾਬਾ ਬੰਦਾ ਸਿੰਘ ਜੀ ਦੇ ਨਾਲ ਵਾਅਦਾ ਕੀਤਾ, ਕਹਿਣ ਲੱਗਾ ਬਾਬਾ ਜੀ ਅਸੀਂ ਵੀ ਬਾਹਰ ਬਹੁਤ ਪਰੇਸ਼ਾਨ ਹਾਂ,
ਤੁਸੀਂ ਵੀ ਅੰਦਰ ਪਰੇਸ਼ਾਨ ਹੋ, ਤੁਹਾਡਾ ਵੀ ਰਾਸ਼ਨ ਪਾਣੀ ਮੁੱਕ ਰਿਹਾ ਹੈ। ਆਪਾਂ ਇੱਕ ਕੰਮ ਕਰਦੇ ਹਾਂ, ਤੁਸੀਂ ਨਾ ਇੱਥੋਂ ਨਿਕਲ ਜਾਓ, ਤੁਸੀਂ ਇੱਥੋਂ ਨਿਕਲ ਜਾਓ ਅਤੇ ਇਹ ਗੜੀ ਜਿਹੜੀ ਹੈ, ਇਹ ਕਿਲ੍ਹਾ ਜਿਹੜਾ ਖਾਲੀ ਕਰ ਦਿਓ। ਤੁਸੀਂ ਨਿਕਲ ਜਾਓਗੇ, ਅਸੀਂ ਇਹ ਕਿਲ੍ਹੇ ਨੂੰ ਖਾਲੀ ਕਰਕੇ ਇਹਦੇ ਉੱਤੇ ਕਬਜ਼ਾ ਕਰ ਲੈਣਾ, ਸਾਡੀ ਵੀ ਰਹਿ ਜਾਊਗੀ, ਤੁਹਾਡੀ ਵੀ ਰਹਿ ਜਾਊਗੀ। ਇਸ ਤਰ੍ਹਾਂ ਸਾਧ ਸੰਗਤ ਜੀ ਬਚਨ ਕੀਤੇ, ਕਸਮਾਂ ਇਹਨਾਂ ਨੇ ਖਾਣੀਆਂ ਕੀਤੀਆਂ ਅਤੇ ਬਾਬਾ ਬੰਦਾ ਸਿੰਘ ਜੀ ਇਹਨਾਂ ਦੇ ਬਚਨਾਂ ਦੇ ਵਿੱਚ, ਇਹਨਾਂ ਬੇਈਮਾਨਾਂ ਦੇ ਬਚਨਾਂ ਦੇ ਵਿੱਚ ਆ ਗਏ। ਉਹਨਾਂ ਨੇ ਸਤ ਕਰਕੇ ਮੰਨ ਲਿਆ। ਮੰਨਣ ਤੋਂ ਬਾਅਦ ਜਦੋਂ ਬਾਬਾ ਜੀ ਇਹ ਗੜੀ ਨੂੰ ਖਾਲੀ ਕਰਕੇ, ਕਿਲ੍ਹੇ ਨੂੰ ਖਾਲੀ ਕਰਕੇ ਬਾਹਰ ਨਿਕਲਣ ਡਏ ਸਨ, ਅਚਨਚੇਤ ਇਹਨਾਂ ਬੇਈਮਾਨਾਂ ਨੇ ਹਮਲਾ ਕਰ ਦਿੱਤਾ। ਹਮਲਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੈਦ ਦੇ ਵਿੱਚ ਪਾ ਲਿਆ। ਕੈਦ ਵਿੱਚ ਪਾ ਕਰਕੇ ਇਹਨਾਂ ਦਾ ਜਿਹੜਾ ਜੱਥਾ, ਤਕਰੀਬਨ ਸਾਤ ਸੰਗਤ ਜੀ 200 ਦੇ ਕਰੀਬ ਕੈਦੀ ਜਿਹੜੇ ਹਨ, ਇਹਨਾਂ ਨੂੰ ਇੱਥੋਂ ਗ੍ਰਿਫਤਾਰ ਕਰਨਾ ਕੀਤਾ। ਫਿਰ ਸਭ ਤੋਂ ਪਹਿਲਾਂ ਇਹਨਾਂ ਨੂੰ ਇੱਥੋਂ ਲੈ ਕਰਕੇ ਲਾਹੌਰ ਗਏ, ਉੱਥੇ ਜਾ ਕਰਕੇ ਇਹਨਾਂ ਦਾ ਜਲੂਸ ਕੱਢਣਾ ਕੀਤਾ। ਫਿਰ ਬਾਅਦ ਦੇ ਵਿੱਚ ਫਰੂਖਸ਼ਰ ਜਿਹੜਾ ਹੈ, ਵਕਤੀ ਬਾਦਸ਼ਾਹ ਜਿਹੜਾ ਹੈ, ਉਹਨੂੰ ਦੱਸਿਆ ਗਿਆ ਕਿ ਬਾਬਾ ਬੰਦਾ ਸਿੰਘ ਸਾਡੀ ਕੈਦ ਦੇ ਵਿੱਚ ਆਇਆ। ਫਰੂਖਸ਼ਰ ਨੇ ਕਿਹਾ ਕਿ ਭਾਈ, ਤੁਸੀਂ ਬਾਬਾ ਬੰਦਾ ਸਿੰਘ ਜੀ ਨੂੰ ਉਹਨਾਂ ਦੇ ਸਾਥੀਆਂ ਨੂੰ ਇੱਥੇ ਭੇਜੋ, ਮੈਂ ਇੱਥੇ ਉਹਨਾਂ ਦਾ ਨਸ਼ਰ ਕਰਨਾ ਹੈ। ਲੋਕਾਂ ਦਾ ਜੋ ਬਹੁਤ ਜ਼ਿਆਦਾ ਭੈ ਹੈ ਨਾ, ਹਰ ਕੋਈ ਕਹਿੰਦਾ ਬਾਬਾ ਬੰਦਾ ਸਿੰਘ ਬਹੁਤ ਤਗੜਾ ਸੂਰਮਾ ਹੈ, ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਉਹ ਬਾਬਾ ਬੰਦਾ ਸਿੰਘ ਜਿਨ੍ਹਾਂ ਦੇ ਨਾਂ ਤੋਂ ਮੁਗਲੀਆ ਸਲਤਨਤ ਜਿਹੜੀ ਹੈ ਇਹ ਥਰ ਥਰ ਕੰਬਦੀ ਸੀ, ਉਹ ਬਾਬਾ ਬੰਦਾ ਸਿੰਘ ਨੂੰ ਅੱਜ ਅਸੀਂ ਪਿੰਜੜੇ ਦੇ ਵਿੱਚ ਕੈਦ ਦੇ ਵਿੱਚ ਪਾ ਕਰਕੇ ਰੱਖਿਆ। ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਉੱਥੋਂ ਲਾਹੌਰ ਤੋਂ ਇਹਨਾਂ ਨੂੰ ਦਿੱਲੀ ਦੇ ਵਿੱਚ ਲਿਆਇਆ ਗਿਆ ਅਤੇ ਦਿੱਲੀ ਦੇ ਲਾਗੇ ਜਾਂਦਿਆਂ ਇਹਨਾਂ ਨੇ ਵੇਖਿਆ ਕਿ ਗਿਣਤੀ ਬਹੁਤ ਘੱਟ ਹੈ, 200 ਦੀ ਗਿਣਤੀ ਹੈ। ਕੱਲ੍ਹ ਨੂੰ ਇਹਨਾਂ ਲੋਕਾਂ ਨੇ ਕਹਿਣਾ ਕਿ ਬਸ ਸਿਰਫ 200 ਬੰਦਿਆਂ ਨੇ ਤੁਹਾਡੀ ਪੂਰੀ ਸਲਤਨਤ ਨੂੰ ਵਕਤ ਪਾ ਕਰਕੇ ਰੱਖਿਆ। ਅਤੇ ਇਹਨਾਂ ਨੇ ਉਸ ਵੇਲੇ ਬੇਈਮਾਨਾਂ ਨੇ ਨਗਰਾਂ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ ਜਿਹੜਾ ਵੀ ਕੋਈ ਗੁਰੂ ਕਾ ਸਿੱਖ ਗੁਰੂ ਕਾ ਪਿਆਰਾ ਮਿਲਦਾ ਉਹਨੂੰ ਨਾਲ ਲੈਂਦੇ ਰਹੇ, ਉਹਨਾਂ ਨੂੰ ਬੰਦੀਖਾਨੇ ਦੇ ਵਿੱਚ, ਜੇਲ੍ਹਖਾਨੇ ਦੇ ਵਿੱਚ ਬੰਦ ਕਰਕੇ ਦਿੱਲੀ ਪਹੁੰਚਦਿਆਂ ਸਾਧ ਸੰਗਤ ਜੀ 700 ਦੇ ਕਰੀਬ ਇਹਨਾਂ ਦੀ ਗਿਣਤੀ ਕਰਨੀ ਕੀਤੀ ਹੈ। ਉਹ ਤੋਂ ਬਾਅਦ ਜਦੋਂ ਇੱਥੇ ਲੈ ਕੇ ਆਇਆ ਗਿਆ ਅਤੇ ਦਿੱਲੀ ਦੇ ਵਿੱਚ ਇਹਨਾਂ ਦਾ ਜਲੂਸ ਕਢਾਇਆ ਗਿਆ, ਭਾਵ ਕਿ ਇਹਨਾਂ ਦਾ ਨਸ਼ਰ ਕੀਤਾ ਗਿਆ, ਲੋਕਾਂ ਦਾ ਜਿਹੜਾ ਭੈ ਉਤਾਰਨ ਦੇ ਲਈ ਅਤੇ ਮਨ ਦੇ ਵਿੱਚ ਭੈ ਦੇਣ ਦੇ ਲਈ ਕਿ ਤੁਸੀਂ ਬਾਬਾ ਬੰਦਾ ਸਿੰਘ ਬੋਲਦੇ ਹੋ, ਅੱਜ ਉਹ ਬਾਬਾ ਬੰਦਾ ਸਿੰਘ ਸਾਡੀ ਗ੍ਰਿਫਤ ਦੇ ਵਿੱਚ ਹੈ, ਸਾਡੀ ਕੈਦ ਦੇ ਵਿੱਚ ਹੈ, ਜਿਹੜਾ ਵੀ ਹਕੂਮਤ ਦੇ ਖਿਲਾਫ ਜਾਵੇਗਾ ਉਹਦਾ ਇਹੀ ਹਸ਼ਰ ਕੀਤਾ ਜਾਵੇਗਾ। ਉਹ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਸਜ਼ਾ ਦੇਣ ਦੀ ਗੱਲ ਆਈ, ਫਰੂਖਸ਼ਰ ਆਪ ਬੋਲਦਾ ਕਿ ਭਾਈ ਇਹਨਾਂ ਨੂੰ ਨਾ ਉੱਥੇ ਜਾ ਕਰਕੇ ਮਾਰਨਾ ਕਰੋ। ਕਲਵੀਦਾਸ ਨੇ ਬੇਨਤੀ ਕੀਤੀ ਸੀ, ਬਹਾਦਰ ਸ਼ਾਹ ਜਿਹੜਾ ਮਰ ਗਿਆ ਉਸ ਵੇਲੇ ਬਹਾਦਰ ਸ਼ਾਹ ਤਨ ਕਰਕੇ ਮੌਜੂਦ ਨਹੀਂ ਸੀ। ਬਹਾਦਰ ਸ਼ਾਹ ਤੋਂ 2-3 ਸਾਲ ਬਾਅਦ ਇਹ ਬਾਬਾ ਬੰਦਾ ਸਿੰਘ ਜੀ ਨੂੰ ਕੈਦ ਦੇ ਵਿੱਚ ਪਾਇਆ ਗਿਆ। ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਫਰੂਖਸ਼ਰ ਸੀ। ਫਰੂਖਸ਼ਰ ਸਾਧ ਸੰਗਤ ਜੀ ਇਹਨੇ ਕਿਹਾ ਕਿ ਭਾਈ ਕਿ ਇਹ ਜਿਹੜਾ ਬਹਾਦਰ ਸ਼ਾਹ ਜਿਹੜਾ ਹੈ ਬਾਬਾ ਬੰਦਾ ਸਿੰਘ ਜੀ ਦੇ ਡਰ ਕਰਕੇ ਮਰ ਗਿਆ। ਇਹਦੀ ਮੌਤ ਜਦੋਂ ਲਾਗੇ ਆਈ ਇਹ ਬਾਬਾ ਬੰਦਾ ਸਿੰਘ ਜੀ ਦਾ ਨਾਮ ਲੈ ਕਰਕੇ ਚੀਕਾਂ ਮਾਰ ਮਾਰ ਕਰਕੇ ਉੱਠ ਜਾਂਦਾ ਸੀ। ਇਹਦੇ ਮਨ ਦੇ ਵਿੱਚ ਇੰਨਾ ਭੈ ਪੈ ਗਿਆ, ਉਹਦਾ ਭੈ ਮਨ ਵਿੱਚ ਰੱਖ ਕਰਕੇ ਇਹਦਾ ਅੰਤਲਾ ਸਮਾਂ ਆ ਗਿਆ, ਉਹ ਮਰ ਗਿਆ। ਤੇ ਕਹਿੰਦਾ ਕਿ ਬਾਬਾ ਬੰਦਾ ਸਿੰਘ ਨੂੰ ਉਹਦੀ ਕਬਰ ਜਿਹੜੀ ਹੈ ਉਹਦੇ ਲਾਗੇ ਜਾ ਕਰਕੇ ਆਪਾਂ ਨੇ ਸ਼ਹੀਦ ਕਰਨਾ, ਉੱਥੇ ਜਾ ਕਰਕੇ ਸਿੰਘਾਂ ਨੂੰ ਸ਼ਹੀਦ ਕਰਨਾ, ਜਿਹਦੇ ਨਾਲ ਅਤੇ ਬਹਾਦਰ ਸ਼ਾਹ ਦੀ ਆਤਮਾ ਨੂੰ ਸ਼ਾਂਤੀ ਪ੍ਰਾਪਤ ਹੋ ਜਾਵੇ। ਉਹਨੇ ਕਹਿਣਾ ਕਿ ਹਾਂ, ਕਿ ਬਾਬਾ ਬੰਦਾ ਸਿੰਘ ਤੋਂ ਡਰਦਾ ਸੀ, ਬਾਬਾ ਬੰਦਾ ਸਿੰਘ ਜੀ ਦੀ ਮੌਤ ਵੇਖ ਕਰਕੇ ਉਹਦੀ ਆਤਮਾ ਨੂੰ ਸ਼ਾਂਤੀ ਮਿਲੇਗੀ, ਤ੍ਰਿਪਤੀ ਮਿਲੇਗੀ, ਇਸ ਕਰਕੇ ਦਿੱਲੀ ਤੋਂ ਵਾਰ ਵਾਰ ਜਿੱਥੇ ਬਾਬਾ ਜੀ ਦਾ ਅਸਥਾਨ ਜਿਹੜਾ ਉੱਥੇ ਲਿਆ ਕਰਕੇ ਉਹਨਾਂ ਨੂੰ ਇਹ ਸ਼ਹੀਦ ਕਰਨਾ ਚਾਹੁੰਦੇ ਹਨ। ਇਸ ਕੈਦ ਦੇ ਵਿੱਚ ਸਾਧ ਸੰਗਤ ਜੀ ਬਾਬਾ ਕਾਨ ਸਿੰਘ ਜੀ ਜਿਹੜੇ ਹਨ, ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਨ ਸਿੰਘ ਜੀ ਇਹ ਪਿਓ ਪੁੱਤ ਸਨ ਅਤੇ ਇਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਇੱਥੋਂ ਜਿਹੜਾ ਹੈ ਤੋੜਨਾ ਕੀਤਾ। ਬਾਬਾ ਕਾਨ ਸਿੰਘ ਜੀ ਵੀ ਜੋ ਹਨ ਉਹ ਵੀ ਇਹਨਾਂ ਦੀ ਗ੍ਰਿਫਤ ਦੇ ਵਿੱਚ ਆ ਗਏ ਹਨ। ਹੁਣ ਅਗਲਾ ਇਤਿਹਾਸ ਜਿਹੜਾ ਹੈ ਆਪਾਂ ਸਰਵਣ ਕਰਨਾ ਕਰੀਏ।
ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ

0: ਕੀਤਾ, ਕਿਲੇ ਦੇ ਵਿੱਚੋਂ ਗ੍ਰਿਫਤਾਰ ਕਰਨਾ ਕੀਤਾ। ਉਸ ਵੇਲੇ ਕਿਉਂਕਿ ਬਾਬਾ ਵਿਨੋਦ ਸਿੰਘ ਜੀ ਨਿਕਲ ਗਏ ਸਨ, ਉਹਨਾਂ ਦੇ ਸਪੁੱਤਰ ਬਾਬਾ ਕਾਨ ਸਿੰਘ ਜੀ ਨੇ ਕਿਹਾ ਕਿ ਬਾਪੂ ਜੀ, ਪਿਤਾ ਜੀ, ਜੇ ਮੈਂ ਵੀ ਤੁਹਾਡੇ ਨਾਲ ਨਿਕਲ ਗਿਆ ਤੇ ਪੰਥ ਦੇ ਨਾਲ ਗੱਦਾਰੀ ਹੋਵੇਗੀ, ਇਸ ਕਰਕੇ ਆਪ ਜੀ ਜਾਓ, ਜੇ ਤੁਸੀਂ ਰਹਿੰਦੇ ਤਾਂ ਵੀ ਖਰਾਬਾ ਸੀ। ਬਾਬਾ ਵਿਨੋਦ ਸਿੰਘ ਜੀ ਜੇ ਪਿਆਰਿਓ ਅੰਦਰ ਰਹਿੰਦੇ ਤਾਂ ਵੀ ਆਪਸ ਦੇ ਵਿੱਚ ਹੀ ਝਗੜ ਕਰਕੇ ਮਰ ਜਾਣਾ ਸੀ, ਤਾਂ ਕਰਕੇ ਉਹ ਜਾਣਾ ਚਾਹੁੰਦੇ ਸੀ, ਉਹ ਵੀ ਦਰੁਸਤ ਸਨ। ਤੇ ਬਾਬਾ ਬੰਦਾ ਸਿੰਘ ਜੀ ਕਹਿੰਦੇ ਕਿ ਆਪਾਂ ਨਿਕਲਣਾ ਨਹੀਂ ਹੈ, ਇਹਨਾਂ ਤੁਰਕਾਂ ਨੇ ਜਿਹੜਾ ਹੈ ਇੱਥੋਂ ਭੱਜ ਜਾਣਾ। ਤੇ ਉਹਨਾਂ ਨੇ ਬਾਬਾ ਵਿਨੋਦ ਸਿੰਘ ਜੀ ਦਾ ਬਚਨ ਨਹੀਂ ਮੰਨਿਆ। ਬਾਬਾ ਵਿਨੋਦ ਸਿੰਘ ਜੀ ਤਾਂ ਨਿਕਲ ਗਏ, ਬਾਬਾ ਕਾਨ ਸਿੰਘ ਜੀ ਜਿਹੜੇ ਉਹਨਾਂ ਦੇ ਸਪੁੱਤਰ ਜਿਹੜੇ ਉਹ ਬਾਬਾ ਬੰਦਾ ਸਿੰਘ ਜੀ ਦੇ ਨਾਲ ਅੰਦਰ ਹੀ ਸੀ, ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਕੀਤਾ। ਗ੍ਰਿਫਤਾਰ ਕਰਕੇ ਜਦੋਂ ਉਹਨਾਂ ਨੂੰ ਦਿੱਲੀ ਦੇ ਵਿੱਚ ਲਿਆਇਆ ਗਿਆ,
1: ਛੁੱਟਣ ਕੀ ਨਹੀਂ ਉਮੀਦ,
0: ਇਹਨਾਂ ਦੀ ਛੁੱਟਣ ਦੀ ਸਾਧ ਸੰਗਤ ਦੀ ਕੋਈ ਉਮੀਦ ਨਹੀਂ ਸੀ। ਇਹਨਾਂ ਨੇ ਸਖ਼ਤ ਜਿਹੜਾ ਪਰਵਾਨੇ ਜਾਰੀ ਕਰਨੇ ਕੀਤੇ, ਸਖ਼ਤ ਆਰਡਰ ਕਰ ਦਿੱਤਾ, ਜਿੰਨੇ ਵੀ ਸਿੰਘ ਜਿਹੜੇ ਜੋ ਗੜੀ ਦੇ ਵਿੱਚੋਂ ਜਿਨ੍ਹਾਂ ਨੂੰ ਆਪਾਂ ਨੇ ਪਕੜਨਾ ਕੀਤਾ, ਜੋ ਮਰਜ਼ੀ ਇਹ ਬਚਨ ਕਰਨ, ਜਿੰਨਾ ਮਰਜ਼ੀ ਪੈਸਾ ਆਦਿਕ ਦੇਣ, ਇਹਨਾਂ ਨੂੰ ਬਾਹਰ ਆਪਾਂ ਨੇ ਨਹੀਂ ਛੱਡਣਾ ਹੈ।
1: ਮਾਰਨ ਹੁਕਮ ਸਭਨ ਦੀ ਸ਼ਾਹੂ,
0: ਤੇ ਫਾਰੂਕ ਸ਼ਰ ਜਿਹੜਾ ਬਾਦਸ਼ਾਹ ਜਿਹੜਾ ਹੈ ਉਹਨੇ ਹੁਕਮ ਜਾਰੀ ਕਰ ਦਿੱਤਾ ਕਿ ਸਾਰੇ ਸਿੰਘ ਜਿਹੜੇ ਹਨ ਬਾਬਾ ਬੰਦਾ ਸਿੰਘ ਜੀ ਦੇ ਨਾਲ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਸੌ ਸੌ ਦੇ ਗਿਣਤੀ ਦੇ ਵਿੱਚ ਇੱਕ ਦਿਨ ਦੇ ਵਿੱਚ 100 ਬੰਦਿਆਂ ਨੂੰ ਝਟਕਾਇਆ ਜਾਂਦਾ ਸੀ। ਇਸ ਤਰ੍ਹਾਂ ਇਹਨੇ ਇਹ ਆਦੇਸ਼ ਜਾਰੀ ਕਰਨਾ ਕੀਤਾ।
1: ਬੰਦਾ ਪਲ ਮਾਹੂ,
0: ਤੇ ਇਹਨਾਂ ਨੇ ਤਾਂ ਸਾਧ ਸੰਗਤ ਜੀ ਪਲ ਦੇ ਵਿੱਚ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਜਿਹੜੇ ਹਨ ਉਹਨਾਂ ਨੂੰ ਕੈਦ ਦੇ ਵਿੱਚ ਪਾ ਕਰਕੇ ਉਹਨਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਉਹਨਾਂ ਨੂੰ ਮਾਰਨਾ ਕੀਤਾ, ਉਹਨਾਂ ਦਾ ਕਤਲ ਕਰਨਾ ਕੀਤਾ। ਇੱਥੇ ਸਾਧ ਸੰਗਤ ਜੀ ਸਿਰਫ ਬਾਬਾ ਜੀ ਦੇ ਪ੍ਰਤੀ ਕਵੀ ਰਾਜ ਜੀ ਨੇ ਇੰਨਾ ਹੀ ਬਚਨ ਕੀਤਾ ਕਿ ਬਸ ਥੋੜ੍ਹੇ ਸਮੇਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ, ਇਹਨਾਂ ਨੂੰ ਖਤਮ ਕਰ ਦਿੱਤਾ। ਲੇਕਿਨ ਜੇ ਆਪਾਂ ਵਿਸਥਾਰ ਕਰੀਏ ਤੇ ਇਹਨਾਂ ਦੀ ਸ਼ਹਾਦਤ ਪਿਆਰਿਓ ਬਹੁਤ ਬੇਰਹਿਮੀ ਦੇ ਨਾਲ ਇਹਨਾਂ ਬੇਈਮਾਨਾਂ ਨੇ ਕਰਨੀ ਕੀਤੀ ਹੈ। ਸਭ ਤੋਂ ਪਹਿਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਬਿਠਾਇਆ ਗਿਆ ਤੇ ਉਹਨਾਂ ਦੇ ਗੋਦ ਦੇ ਵਿੱਚ ਉਹਨਾਂ ਦਾ ਲੜਕਾ ਜਿਹੜਾ ਹੈ, ਤੇ ਇਤਿਹਾਸਕਾਰ ਦੱਸਦੇ 5-7 ਸਾਲ ਦਾ ਬੱਚਾ ਜਿਹੜਾ ਉਹਨੂੰ ਗੋਦ ਦੇ ਵਿੱਚ ਬਿਠਾਇਆ ਗਿਆ। ਬਿਠਾ ਕਰਕੇ ਕਹਿੰਦੇ ਕਿ ਬਾਬਾ ਬੰਦਾ ਸਿੰਘ, ਆਹ ਤੇਰਾ ਪੁੱਤ ਜਿਹੜਾ ਨਾ ਅਜੈ ਸਿੰਘ, ਇਹਨੂੰ ਮਾਰ ਕਰਕੇ ਇਹਦਾ ਕਾਲਜਾ ਜਿਹੜਾ ਤੂੰ ਬਾਹਰ ਕੱਢਣਾ ਕਰ, ਇਹਦੀਆਂ ਆਂਦੜਾਂ ਪਾੜ ਦੇ, ਆਪਣੇ ਬੱਚੇ ਨੂੰ ਮਾਰ ਦੇ ਤੇ ਤੇਰੀ ਜਾਨ ਜਿਹੜੀ ਹੈ ਬਖਸ਼ੀ ਜਾਵੇਗੀ। ਤੇ ਉਸ ਵੇਲੇ ਬਾਬਾ ਬੰਦਾ ਸਿੰਘ ਜੀ ਨੇ ਬੜੇ ਪਿਆਰ ਤੇ ਬੜੇ ਠਰੰਬੇ ਦੇ ਨਾਲ ਕਿਹਾ ਕਿ ਬੇਈਮਾਨੋ, ਇਹ ਤਾਂ ਮੇਰਾ ਬੱਚਾ ਹੈ, ਮੇਰਾ ਜਾਇਆ ਹੋਇਆ ਹੈ, ਮੈਨੇ ਇਹਨੂੰ ਪੈਦਾ ਕਰਨਾ ਕੀਤਾ, ਤੇ ਕੋਈ ਵੀ ਬਾਪ, ਨੇਕ ਦਿਲੀਆ ਬਾਪ ਆਪਣੀ ਜਾਨ ਬਚਾਉਣ ਦੇ ਲਈ ਉਹ ਆਪਣੇ ਬੱਚਿਆਂ ਦੇ ਕਾਤਲ ਨਹੀਂ ਬਣਦੇ ਹਨ। ਵੇਖਦੇ ਹਾਂ ਪਿਆਰੇ, ਆਪਾਂ ਜਿਹੜਾ ਬੇਈਮਾਨ ਬਾਪ ਹੋ ਜਾਂਦਾ, ਕਈ ਵਾਰੀ ਬੇਈਮਾਨ ਬਾਪ ਬੇਈਮਾਨ ਬੱਚੇ ਉਹ ਮਾਰ ਦਿੰਦੇ, ਕਤਲ ਕਰ ਦਿੰਦੇ, ਲੇਕਿਨ ਕੋਈ ਵੀ ਇਮਾਨਦਾਰ ਬਾਪ ਆਪਣੀ ਜਾਨ ਬਚਾਉਣ ਦੇ ਲਈ, 4 ਪੈਸਿਆਂ ਦੇ ਖਾਤਰ ਆਪਣੇ ਬੱਚਿਆਂ ਨੂੰ ਨਹੀਂ ਮਾਰਦੇ ਹਨ। ਬਾਬਾ ਜੀ ਨੇ ਕਿਹਾ ਇਹ ਤਾਂ ਮੇਰਾ ਜਾਇਆ ਹੋਇਆ ਹੈ, ਮੇਰਾ ਪੁੱਤ ਹੈ, ਤੁਸੀਂ ਕਹਿੰਦੇ ਹੋ ਇਹਨੂੰ ਮਾਰ ਦਿਓ, ਇਹਨੂੰ ਛੱਡੋ ਭਾਈ, ਇਹਨੂੰ ਪਾਸੇ ਕਰ ਦਿਓ, ਆਹ ਤੁਹਾਡਾ ਬਾਦਸ਼ਾਹ ਫਰੂਕਸ਼ੀਅਰ ਜਿਹੜਾ ਹੈ ਜਿਹਨੇ ਇਹ ਆਦੇਸ਼ ਦਿੱਤਾ, ਆਹ ਕਾਜ਼ੀ ਜਿਹੜਾ ਹੈ ਜਿਹਨੇ ਆਹ ਫਤਵਾ ਲਾਇਆ, ਇਹਨਾਂ ਦੇ ਬੱਚੇ ਵੀ ਮੇਰੇ ਕੋਲ ਲਿਆ ਕਰਕੇ ਰੱਖ ਦਿਓ। ਬੋਲੋ ਕਿ ਬੰਦਾ ਸਿੰਘ, ਇਹ ਬੱਚਿਆਂ ਦਾ ਕਤਲ ਕਰਨਾ ਕਰ, ਅਸੀਂ ਤੇਰੀ ਜਾਨ ਬਖਸ਼ ਦੇਵਾਂਗੇ, ਤੈਨੂੰ ਮਾਫ਼ ਕਰ ਦੇਵਾਂਗੇ, ਸੱਚ ਜਾਣੋ ਮੇਰਾ ਨਾਮ ਬਾਬਾ ਬੰਦਾ ਸਿੰਘ ਹੈ, ਮੈਂ ਆਪਣੇ ਦੁਸ਼ਮਣ ਦੇ ਬੱਚਿਆਂ ਦਾ ਵੀ ਕਤਲ ਨਹੀਂ ਕਰ ਸਕਦਾ, ਕਿਉਂਕਿ ਗੁਰੂ ਮਹਾਰਾਜ ਜੀ ਨੇ ਇਹ ਮੈਨੂੰ ਹੁਕਮ ਦਿੱਤਾ, ਮੈਨੂੰ ਕਿਹਾ ਕਿ ਬੱਚਿਆਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ, ਬੀਬੀਆਂ ਦੇ ਉੱਤੇ ਵਾਰ ਨਹੀਂ ਕਰਨਾ, ਅਸੀਂ ਆਪਣੇ ਬੱਚਿਆਂ ਦੇ ਨਾਲ, ਉਹਨਾਂ ਤੋਂ ਬਾਅਦ ਆਪਣੇ ਦੁਸ਼ਮਣਾਂ ਦੇ ਬੱਚਿਆਂ ਦੇ ਨਾਲ, ਉਹਨਾਂ ਦੀਆਂ ਬੱਚੀਆਂ ਦੇ ਨਾਲ ਅਸੀਂ ਪਿਆਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਸਾਡੀ ਦੁਸ਼ਮਣੀ ਤੁਹਾਡੇ ਤੱਕ ਹੈ, ਅਸੀਂ ਤੁਹਾਡੇ ਤੱਕ ਰਹਿਣ ਦੇਣੀ ਹੈ, ਤੁਹਾਡੇ ਪਰਿਵਾਰ ਤੱਕ ਨਹੀਂ ਲੈ ਕਰਕੇ ਜਾਣਾ। ਅਤੇ ਉਸ ਵੇਲੇ ਸਾਧ ਸੰਗਤ ਜੀ ਇਹਨਾਂ ਬੇਈਮਾਨਾਂ ਨੇ ਫਿਰ ਆਪ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਅੱਗੇ ਤੇ ਕਟਾਰ ਕੱਢ ਕਰਕੇ ਉਹਨਾਂ ਦਾ ਬੱਚਾ ਜਿਹੜਾ ਅਜਾਇ ਸਿੰਘ ਆ ਉਹਦਾ ਕਾਲਜਾ ਬਾਹਰ ਕੱਢ ਕੇ ਬਾਬਾ ਬੰਦਾ ਸਿੰਘ ਜੀ ਦੇ ਮੂੰਹ ਦੇ ਵਿੱਚ ਪੁੰਨ ਦੇਣਾ ਕੀਤਾ। ਇੰਨਾ ਸਾਧ ਸੰਗਤ ਜੀ ਦੇਖੋ ਆਪਣਾ ਜਾਇਆ ਹੋਇਆ ਬੱਚਾ ਉਹਦੇ ਅੱਖਾਂ ਦੇ ਸਾਹਮਣੇ ਉਹਨੂੰ ਸ਼ਹੀਦ ਕਰਕੇ ਫਿਰ ਉਹਦਾ ਕਾਲਜਾ ਉਹਦੇ ਮੂੰਹ ਦੇ ਵਿੱਚ ਤੁੰਨ ਦਿੱਤਾ ਭਰ ਦਿੱਤਾ, ਫਿਰ ਵੀ ਉਹ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨ ਗਏ। ਉਹ ਤੋਂ ਬਾਅਦ ਸਾਧ ਸੰਗਤ ਜੀ ਉਹਨਾਂ ਨੂੰ ਕਿਹਾ ਗਿਆ ਕਿ ਬਾਬਾ ਬੰਦਾ ਸਿੰਘ ਇਸਲਾਮ ਧਰਮ ਕਬੂਲ ਕਰ ਲੈ, ਇਸਲਾਮ ਕਬੂਲ ਕਰ ਲੈ, ਜੇ ਇਸਲਾਮ ਕਬੂਲ ਕਰ ਲਿਆ ਤੇ ਤੈਨੂੰ ਫਿਰ ਤੋਂ ਸਲਤਨਤ ਦਾ ਬਾਦਸ਼ਾਹ ਜਿਹੜਾ ਹੈ, ਜੇ ਤੂੰ ਸਰਕਾਰ ਦਾ, ਜੇ ਤੂੰ ਮੁਸਲਮਾਨਾਂ ਦਾ ਵਫਾਦਾਰ ਬਣ ਜਾਵੇਗਾ ਤੇ ਇਸਲਾਮ ਕਬੂਲ ਕਰ ਲਏਗਾ ਤੇ ਤੈਨੂੰ ਫਿਰ ਤੋਂ ਅਸੀਂ ਰਾਜਪਾਠ ਕੋਈ ਦੇ ਦੇਵਾਂਗੇ, ਤੇਰੀ ਰਹਿ ਜਾਵੇਗੀ, ਤੇਰੀ ਚੜ੍ਹਦੀ ਕਲਾ ਹੋ ਜਾਵੇਗੀ, ਰਾਜਪਾਠ ਵੀ ਤੈਨੂੰ ਮਿਲ ਜਾਵੇਗਾ, ਕਿਉਂ ਤੂੰ ਇਹ ਸਿੱਖੀ ਦੇ ਬਦਲੇ ਆਪਣਾ ਸਭ ਕੁਛ ਗਵਾ ਰਿਹਾ। ਉਸ ਵੇਲੇ ਬਾਬਾ ਬੰਦਾ ਸਿੰਘ ਜੀ ਨੇ ਬੇਬਾਕੀ ਦੇ ਨਾਲ ਜਵਾਬ ਦਿੱਤਾ ਤੇ ਕਿਹਾ ਕਿ ਮੈਨੂੰ ਇੱਕ ਨਹੀਂ ਸੌ ਵਾਰ ਮਰਨਾ ਪਸੰਦ ਹੈ, ਇੱਕ ਨਹੀਂ ਸੌ ਵਾਰੀ ਮੈਨੂੰ ਤੜਪਾ ਤੜਪਾ ਕੇ ਮਾਰ ਦਿਓ, ਹੱਸ ਹੱਸ ਕੇ ਮਰ ਜਾਵਾਂਗਾ, ਲੇਕਿਨ ਮੈਂ ਸਿੱਖੀ ਦਾ ਤਿਆਗ ਕਰਕੇ ਇਸਲਾਮ ਨੂੰ ਜੋ ਮਰਜ਼ੀ ਹੋ ਜਾਏ ਕਬੂਲ ਨਹੀਂ ਕਰਨਾ। ਜਿਸ ਤਰ੍ਹਾਂ ਬੇਈਮਾਨੋ ਤੁਹਾਨੂੰ ਤੁਹਾਡਾ ਧਰਮ ਪਿਆਰਾ ਹੈ, ਇਸ ਤਰ੍ਹਾਂ ਹੀ ਸਾਨੂੰ ਸਾਡਾ ਧਰਮ ਪਿਆਰਾ ਹੈ, ਮੈਂ ਆਪਣੇ ਧਰਮ ਦਾ ਤਿਆਗ ਨਹੀਂ ਕਰਨਾ। ਜਦੋਂ ਇਹ ਬਚਨ ਸੁਣਿਆ ਤੇ ਫਿਰ ਬਾਅਦ ਦੇ ਵਿੱਚ ਜੱਲਾਦਾਂ ਨੇ, ਕਾਜ਼ੀਆਂ ਨੇ, ਫਾਰੂਕ ਸ਼ੇਰ ਨੇ ਪੁੱਛਿਆ ਕਿ ਬਾਬਾ ਬੰਦਾ ਸਿੰਘ ਦੱਸ ਕਿ ਤੇਰੀ ਇਹ ਦੁਰਗਤੀ ਕਿਸ ਤਰ੍ਹਾਂ ਹੋਈ ਹੈ, ਤੇ ਤੂੰ ਤਾਂ ਇੰਨਾ ਚੜ੍ਹਦੀ ਕਲਾ ਵਾਲਾ ਸੀ, ਤੈਨੂੰ ਗੁਰੂ ਮਹਾਰਾਜ ਨੇ ਸ਼ਕਤੀਆਂ ਭੇਜੀਆਂ, ਕਰਾਮਾਤਾਂ ਦਿੱਤੀਆਂ, ਅਸੀਂ ਤਾਂ ਤੇਰੇ ਨਾਂ ਤੋਂ ਡਰਦੇ, ਤੇਰੇ ਨਾਂ ਤੋਂ ਡਰ ਕਰਕੇ ਬਹਾਦਰ ਸ਼ਾਹ ਡਰ ਡਰ ਕੇ ਹੀ ਮਰ ਗਿਆ, ਅੰਤ ਦੇ ਵੇਲੇ ਵੀ ਤੇਰੇ ਉਹਨੂੰ ਭਿਆਨਕ ਸੁਪਨੇ ਆਉਂਦੇ ਸਨ, ਉਹ ਸੁਪਨੇ ਦੇ ਵਿੱਚ ਜਮ ਰੂਪ ਦੇ ਵਿੱਚ ਤੈਨੂੰ ਵੇਖਿਆ ਕਰਦਾ, ਕਹਿੰਦਾ ਬੰਦਾ ਸਿੰਘ ਆ ਗਿਆ, ਬਚਾ ਲਿਓ, ਬੰਦਾ ਸਿੰਘ ਆ ਗਿਆ, ਇੰਨੀ ਚੜ੍ਹਦੀ ਕਲਾ ਸੀ ਤੇ ਅੱਜ ਤੇਰੀ ਢਹਿੰਦੀ ਕਲਾ ਵੀ ਅਸੀਂ ਵੇਖ ਰਹੇ ਹਾਂ। ਖੁਦ ਪਿਆਰਿਓ ਫਾਰੂਕ ਸ਼ੇਰ ਨੇ ਕਿਹਾ ਕਿ ਤੇਰੀ ਚੜ੍ਹਦੀ ਕਲਾ ਵੀ ਅਸੀਂ ਦੇਖੀ ਕਿ ਜਦੋਂ ਤੂੰ ਫਰਸ਼ਾਂ ਤੋਂ ਅਰਸ਼ਾਂ ਦੇ ਵੱਲ ਜਾ ਰਿਹਾ ਸੀ, ਅੱਜ ਤੂੰ ਅਰਸ਼ਾਂ ਤੋਂ ਫਰਸ਼ਾਂ ਦੇ ਵਿੱਚ ਆ ਗਿਆ, ਢਹਿੰਦੀ ਕਲਾ ਦੇ ਵਿੱਚ ਆ ਗਿਆ, ਸ਼ਕਤੀ ਤੋਂ ਖਾਲੀ ਹੋ ਗਿਆ, ਇਹ ਵੀ ਅਸਾਂ ਨੇ ਵੇਖਣਾ ਕੀਤਾ ਕਿ ਤੇਰੀ ਗੁਰੂ ਦੀ ਸ਼ਕਤੀ ਕੱਟ ਗਈ ਕਿ ਤੇਰੇ ਗੁਰੂ ਦੇ ਅੰਦਰ ਜੋ ਉਹਨਾਂ ਕਰਾਮਾਤਾਂ ਦਿੱਤੀਆਂ ਉਹ ਕਰਾਮਾਤਾਂ ਘੱਟ ਗਈਆਂ, ਸ਼ਕਤੀ ਤੋਂ ਤੂੰ ਖਾਲੀ ਹੋ ਗਿਆ। ਉਸ ਵੇਲੇ ਬਾਬਾ ਜੀ ਨੇ ਬੇਬਾਕੀ ਦੇ ਨਾਲ ਕਿਹਾ ਕਿ ਬੇਈਮਾਨੋ, ਸਤਿਗੁਰੂ ਮਹਾਰਾਜ ਨੇ ਜੋ ਕਿਰਪਾ ਕੀਤੀ ਹੈ, ਜੋ ਉਹਨਾਂ ਨੇ ਕਰਾਮਾਤਾਂ ਸ਼ਕਤੀਆਂ ਦਿੱਤੀਆਂ ਉਹ ਸ਼ਕਤੀਆਂ ਤਾਂ ਅਟਲ, ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਲੇਕਿਨ ਗਲਤੀ ਮੇਰੇ ਤੋਂ ਹੋਈ ਹੈ। ਸਤਿਗੁਰੂ ਮਹਾਰਾਜ ਜੀ ਨੇ ਤੁਹਾਨੂੰ ਜਿਸ ਤਰ੍ਹਾਂ ਆਦਿ ਸਤਿਗੁਰਾਂ ਨੇ ਬਚਨ ਦੇ ਕਰਕੇ ਬਾਦਸ਼ਾਹਤ ਦੇ ਨਾਲ ਨਿਵਾਜਨਾ ਕੀਤਾ, ਇਸ ਤਰ੍ਹਾਂ ਹੀ ਮੈਨੂੰ ਵੀ ਬਚਨ ਕਰਕੇ ਮੈਨੂੰ ਵੀ ਤੇ ਕੀੜੇ ਤੋਂ ਮੈਨੂੰ ਬਾਦਸ਼ਾਹ ਬਣਾਉਣਾ ਕੀਤਾ, ਲੇਕਿਨ ਮੈਨੇ ਮਹਾਰਾਜ ਜੀ ਦਾ ਬਚਨ ਮੋੜ ਦਿੱਤਾ, ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਖਰਾ ਨਹੀਂ ਉਤਰਿਆ, ਤਾਂ ਕਰਕੇ ਅੱਜ ਮੇਰਾ ਇਹ ਹਸ਼ਰ ਹੋ ਰਿਹਾ ਹੈ। ਆਪ ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਨਾ, ਦੋਸ਼ ਕਰਮਾਂ ਆਪਣਾ ਆਪਣੇ ਆ, ਕਿ ਇਹ ਮੇਰੇ ਕਰਮਾਂ ਦਾ ਦੋਸ਼ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ, ਮੈਂ ਕੋਈ ਦੋਸ਼ ਨਹੀਂ ਦਿੰਦਾ ਹਾਂ, ਮੈਂ ਇਹੀ ਕਹਿੰਦਾ ਕਿ ਇਹ ਮੇਰੀ ਗਲਤੀ ਹੈ, ਮੈਨੇ ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ। ਉਹ ਤੋਂ ਬਾਅਦ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੂੰ ਉਹਨਾਂ ਨੂੰ ਬਿਠਾ ਕਰਕੇ ਉਹਨਾਂ ਦੇ ਹੱਥਾਂ ਨੂੰ ਪਿਛਲੇ ਪਾਸੇ ਕਰਕੇ ਜਿਸ ਤਰ੍ਹਾਂ ਜੰਬੂਰੇ ਹੁੰਦੇ ਨਾ ਜੰਬੂਰੇ, ਤੇ ਕਈ ਵਾਰੀ ਆਪਾਂ ਵੇਖਦੇ ਹਾਂ ਜੰਬੂਰਾ ਉਹਨੂੰ ਬੋਲਦੇ ਹਾਂ ਤੇ ਸੰਡਸੀ ਜਿਹਨੂੰ ਆਪਾਂ ਬੋਲਦੇ ਹਾਂ, ਕਈ ਵਾਰੀ ਆ ਪਠਿਆਰ ਜਿਹੜੇ ਕੰਮ ਕਰਦੇ ਨਾ ਪਿਆਰੇ ਉਹ ਲੋਹੇ ਦਾ ਕੰਮ ਕਰਨਾ, ਕਈ ਵਾਰੀ ਜਿਹੜਾ ਤਰਖਾਣ ਵੀਰ ਜਦੋਂ ਇਹ ਮੇਖਾਂ ਲਾਉਂਦਾ ਕਿਲੀਆਂ ਲਾਉਂਦਾ, ਜੇ ਕਿਲਾ ਜੇ ਤੇੜਾ ਹੋ ਗਿਆ ਅਟਕ ਗਿਆ ਤੇ ਨਿੱਕਾ ਜਿਹਾ ਇੱਕ ਪੱਕੜ ਜਿਹਾ ਹੁੰਦਾ ਜੰਬੂਰਾ, ਉਹਦੇ ਨਾਲ ਪਿਆਰਿਓ ਉਹਨੂੰ ਪਕੜ ਕਰਕੇ ਉਹ ਕਿਲੇ ਨੂੰ ਬਾਹਰ ਕੱਢ ਦਿੰਦਾ। ਇਹੋ ਜਿਹੇ ਜੰਬੂਰੇ ਜਿਹੜੇ ਹਨ ਤਿੱਖੇ ਜੰਬੂਰੇ ਉਹਨੂੰ ਲਿਆਉਣੇ ਕੀਤੇ, ਲਿਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਾਸ ਨੋਸ਼ਨਾ ਕੀਤਾ। ਉਹ ਤੋਂ ਬਾਅਦ ਗਰਮ ਸਲਾਈਆਂ ਜਿਹੜੀਆਂ ਉਹਨਾਂ ਦੇ ਅੱਖਾਂ ਦੇ ਵਿੱਚ ਪਾਈਆਂ, ਇਸ ਤਰ੍ਹਾਂ ਤੜਪਾ ਤੜਪਾ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਹਨਾਂ ਬੇਈਮਾਨਾਂ ਨੇ

ਹਰ ਕੋਈ ਬੰਦਾ ਸਾਧ ਸੰਗਤ ਜੀ ਭੁੱਲਣ ਹਾਰ ਹੈ, ਲੇਕਿਨ ਕਰਤਾ ਪੁਰਖ ਵਾਹਿਗੁਰੂ ਜੀ ਜਿਹੜੇ ਹਨ ਉਹ ਅਭੁੱਲ ਹਨ। ਅਭੁੱਲ ਗੁਰੂ ਕਰਤਾਰ, ਕਰਤਾਰ ਅਤੇ ਗੁਰੂ ਸਾਹਿਬ ਜੀ ਇਹ ਅਭੁੱਲ ਹੁੰਦੇ ਹਨ। ਤੇ ਇਹਨਾਂ ਤੋਂ ਵੀ ਪਿਆਰਿਓ ਕੁਛ ਛੋਟੀਆਂ ਵੱਡੀਆਂ ਗਲਤੀਆਂ ਹੋਈਆਂ ਇਹ ਆਪਾਂ ਮੰਨਦੇ ਹਾਂ ਪਿਆਰਿਓ, ਲੇਕਿਨ ਸਿਆਣੇ ਕਹਿੰਦੇ ਨਾ ਜਿਹੜਾ ਵਿਅਕਤੀ ਆਪਣੀ ਗਲਤੀ ਨੂੰ ਮੰਨ ਕਰਕੇ ਅਖੀਰ ਦੇ ਵਿੱਚ ਪਿਆਰਿਓ ਕਸੌਟੀ ਦੇ ਉੱਤੇ ਖਰਾ ਉਤਰਦਾ ਤੇ ਉਹਦੀ ਗਲਤੀ ਦੇ ਉੱਤੇ ਆਪਾਂ ਪਰਦੇ ਪਾ ਦਿੰਦੇ ਆ, ਕਹਿੰਦੇ ਆ ਚਲੋ ਜੋ ਮਰਜ਼ੀ ਹੋ ਜਾਵੇ, ਲੇਕਿਨ ਇਹ ਬੰਦਾ ਜਿਹੜਾ ਡੋਲਿਆ ਨਹੀਂ ਹੈ। ਜੇ ਆਪਾਂ ਪਿਆਰਿਓ ਕਈ ਵਾਰੀ ਲੋਕਾਂ ਨੇ ਦੇਖੋ ਇਹ ਇਤਿਹਾਸ ਨੂੰ ਫਿਰ ਇਸ ਤਰ੍ਹਾਂ ਹੀ ਕਰ ਦਿੱਤਾ। ਅਸਲ ਦੇ ਵਿੱਚ ਗੱਲ ਜਿਹੜੀ ਨਾ ਪਿਆਰਿਓ, ਮੈਂ ਵਿਸਥਾਰ ਦੇ ਨਾਲ ਬੇਨਤੀ ਕਰਾਂ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਜਾਣ ਤੋਂ ਬਾਅਦ ਜੋ ਬੰਦਈ ਖਾਲਸਾ ਬਣ ਗਿਆ, ਬਾਬਾ ਬੰਦਾ ਸਿੰਘ ਜੀ ਨੂੰ ਮੰਨਣ ਵਾਲੇ ਉਹਨਾਂ ਦੀ ਗਿਣਤੀ ਬਹੁਤ ਹੋ ਚੁੱਕੀ ਸੀ। ਉਹਨਾਂ ਨੇ ਰੌੜਾ ਪਾ ਦਿੱਤਾ, ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹ ਨਹੀਂ ਮੰਨਦੇ ਹਾਂ, ਅਸੀਂ ਗੁਰੂ ਸਾਹਿਬ ਜੀ ਨੂੰ ਨਹੀਂ ਚਲੋ ਮੰਨਦੇ ਵੀ ਹਾਂ, ਲੇਕਿਨ ਬਾਬਾ ਬੰਦਾ ਸਿੰਘ ਜੀ ਨੂੰ ਅਸਾਂ ਨੇ ਗੁਰੂ ਮੰਨਣਾ, ਉਹਨਾਂ ਦੇ ਸਿਧਾਂਤ ਦੇ ਉੱਤੇ ਚੱਲਣਾ। ਫਿਰ ਇਹਦੇ ਨਾਲ ਪਿਆਰਿਓ ਤ੍ਰੇਣਾ ਪੈ ਗਈਆਂ। ਕਈ ਵਾਰੀ ਕੀ ਹੁੰਦਾ ਪਿਆਰਿਓ, ਤੇ ਬੱਚੇ ਝਗੜਦੇ ਹਨ, ਆਪਾਂ ਵੇਖਦੇ ਹਾਂ ਲੜਾਈ ਝਗੜਾ ਜਿਹੜਾ ਹੈ ਬੱਚਿਆਂ ਦੇ ਵਿੱਚ ਹੁੰਦਾ, ਲੇਕਿਨ ਟਕਰਾਹਟ ਜਿਹੜੀ ਹੈ ਉਹ ਵੱਡਿਆਂ ਦੇ ਵਿੱਚ ਹੋ ਜਾਂਦੀ ਹੈ। ਆਪਾਂ ਵੇਖਦੇ ਹਾਂ ਕੋਈ ਕੁੱਤਾ ਪਿਆਰਿਓ ਕਿਹਨੂੰ ਭੌਂਕੇ ਜੇ ਕਿਹਨੂੰ ਦੰਦੀ ਵੱਢੇ, ਤੇ ਉਸ ਵੇਲੇ ਲੋਕ ਜਿਹੜੇ ਹਨ ਉਹ ਕੁੱਤਿਆਂ ਦੇ ਨਾਲ ਨਹੀਂ ਖੈਂਦੇ, ਉਹਨਾਂ ਦੇ ਮਾਲਕਾਂ ਦੇ ਨਾਲ ਖੈ ਜਾਂਦੇ ਹਨ। ਝਗੜਾ ਮਾਲਕਾਂ ਦੇ ਵਿੱਚ ਹੁੰਦਾ, ਉਹਦਾ ਮਾਲਕ ਜਿਹੜਾ ਲੋਕੀ ਉਹਦੇ ਕੋਲ ਜਾ ਕਰਕੇ ਕੁੱਤੇ ਦੀ ਸ਼ਿਕਾਇਤ ਕਰਦੇ ਕਿ ਦੇਖੋ ਭਾਈ ਤੁਹਾਡਾ ਕੁੱਤਾ ਜਿਹੜਾ ਇਹਨੇ ਦੰਦੀ ਵੱਢੀ ਹੈ, ਸੰਭਾਲੋ ਆਪਣੇ ਕੁੱਤੇ ਨੂੰ। ਗੱਲ ਜਿਹੜੀ ਹੈ ਇਹ ਮੈਂ ਜੋ ਦ੍ਰਿਸ਼ਟਾਂਤ ਦੇ ਰਿਹਾ ਪਿਆਰਿਓ, ਇਹਨੂੰ ਦ੍ਰਿਸ਼ਟਾਂਤ ਦਾ ਕਦੇ ਵੀ ਇੱਕੋ ਅੰਗ ਲੈਣਾ ਚਾਹੀਦਾ। ਇਸ ਤਰ੍ਹਾਂ ਬਾਅਦ ਦੇ ਵਿੱਚ ਜਦੋਂ ਬੰਦਈ ਖਾਲਸਾ ਬਹੁਤ ਜ਼ਿਆਦਾ ਵੱਧ ਗਿਆ, ਉਹਨਾਂ ਦੇ ਨਾਲ ਜੋ ਦੁਫਾੜ ਹੋਏ ਹਨ, ਤ੍ਰੇਣਾ ਪੈ ਗਈਆਂ, ਇਹਦੇ ਕਰਕੇ ਕੁਛ ਲੋਕਾਂ ਨੇ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਹਨ ਉਹਨਾਂ ਦੇ ਨਾਲ ਕੁਛ ਗਲਤ ਇਤਿਹਾਸ ਵੀ ਜਿਹੜਾ ਜੋੜ ਦਿੱਤਾ। ਆਪਾਂ ਮੰਨਦੇ ਹਾਂ ਕਿ ਗਲਤੀਆਂ ਹੋਈਆਂ, ਲੇਕਿਨ ਪਿਆਰਿਓ ਅਖੀਰ ਦੇ ਵਿੱਚ ਉਹਨਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ ਤੇ ਸਿੱਖੀ ਦੇ ਵਿੱਚ ਔੜਕ ਤੱਕ ਉਹ ਪਰਪੱਕ ਰਹੇ। ਜੇ ਸੱਚ ਪਿਆਰਿਓ ਦੇਖੋ ਕੁਝ ਗੱਲਾਂ ਕਰਕੇ ਮੁਕਰ ਜਾਂਦੇ, ਇੱਕ ਆਪਾਂ ਵਿਚਾਰ ਕਰ ਲਈਏ ਪਿਆਰਿਓ, ਇੱਕ ਪਾਸੇ ਉਹਨਾਂ ਦੀ ਜਾਨ ਬਖਸ਼ੀ ਜਾਣੀ ਸੀ, ਦੂਜੇ ਪਾਸੇ ਉਹਨਾਂ ਨੂੰ ਰਾਜਪਾਠ ਵੀ ਮਿਲਦਾ, ਕੀ ਕਰਨਾ ਸੀ? ਸਿਰਫ ਸਿੱਖੀ ਦਾ ਤਿਆਗ ਕਰਨਾ, ਇਸਲਾਮ ਕਬੂਲ ਕਰਨਾ। ਜੇ ਸਿੱਖੀ ਦਾ ਤਿਆਗ ਕਰਕੇ ਇਸਲਾਮ ਕਬੂਲ ਕਰ ਲੈਂਦੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਬਾਬਾ ਬੰਦਾ ਸਿੰਘ ਜੀ ਡੋਲ ਗਏ, ਇਹਨਾਂ ਨੇ ਸਿੱਖੀ ਦਾ ਸਾਥ ਛੱਡ ਦਿੱਤਾ, ਇਹ ਜਿਹੜੇ ਤੁਰਕਾਂ ਦੇ ਨਾਲ ਬੇਈਮਾਨਾਂ ਦੇ ਨਾਲ ਜਾ ਕਰਕੇ ਰਲ ਗਏ। ਲੇਕਿਨ ਅਖੀਰ ਤੱਕ ਪਿਆਰਿਓ ਸਿੱਖੀ ਨੂੰ ਕੇਸਾਂ ਸਵਾਸਾਂ ਤੱਕ ਉਹਨਾਂ ਨੇ ਨਿਭਾਉਣਾ ਕੀਤਾ ਤੇ ਸਿੱਖੀ ਦੀ ਅਣਖ ਅਤੇ ਗੈਰਤ ਨੂੰ ਅਖੀਰ ਦੇ ਦਮ ਤੱਕ ਉਹਨਾਂ ਨੇ ਬਰਕਰਾਰ ਕਰਕੇ ਰੱਖਣਾ ਕੀਤਾ। ਯਾਦ ਰੱਖੋ ਸਾਧ ਸਿੰਘਾਂ ਜੀ, ਕਿਹੜਾ ਬਾਪ ਜੇ ਕਹਿੰਦੇ ਨਾ ਕਿ ਕੋਈ ਬਾਪ ਨੂੰ ਉਹਦੇ ਬੱਚੇ ਦੇ ਕੋਈ ਐਕਸੀਡੈਂਟ ਦੀ, ਕੋਈ ਹਬੀ ਨਬੀ ਬਿਮਾਰੀ ਦੀ ਵੀ ਗੱਲ ਕੋਈ ਆ ਕਰਕੇ ਦੱਸ ਦੇਵੇ, ਬਾਪ ਦਾ ਕਾਲਜਾ ਜਿਹੜਾ ਫਟ ਜਾਂਦਾ, ਡਰ ਜਾਂਦਾ ਕਿ ਪਤਾ ਨਹੀਂ ਮੇਰੇ ਪੁੱਤ ਨੂੰ ਕੀ ਹੋਇਆ, ਉਹਨੇ ਸਾਧ ਸਿੰਘਾਂ ਜੀ ਬਾਬਾ ਬੰਦਾ ਸਿੰਘ ਜੀ ਦੀ ਵਿਚਾਰ ਕਰਨਾ ਕਰੋ, ਉਹਨਾਂ ਦੇ ਅੱਖਾਂ ਦੇ ਸਾਹਮਣੇ ਛੋਟੇ ਉਹਨਾਂ ਦੇ ਬੱਚੇ ਨੂੰ ਅਜੈ ਸਿੰਘ ਦਾ ਕਾਲਜਾ ਬਾੜ ਕਰਕੇ ਉਹਨਾਂ ਦੇ ਮੂੰਹ ਦੇ ਵਿੱਚ ਪਾ ਦਿੱਤਾ ਗਿਆ। ਕਿਹੋ ਜਿਹਾ ਉਹਨਾਂ ਦਾ ਜਿਗਰਾ ਸੀ, ਕਿੰਨਾ ਉਹ ਸਿੱਖੀ ਦੇ ਨਾਲ ਪਿਆਰ ਕਰਦੇ। ਜੇ ਉਹ ਚਾਹੁੰਦੇ ਆਪਣੇ ਪਰਿਵਾਰ ਨੂੰ ਬਚਾਉਣਾ ਤੇ ਕਹਿ ਦਿੰਦੇ ਕੋਈ ਗੱਲ ਨਹੀਂ ਜੀ, ਇਸਲਾਮ ਕਬੂਲ ਕਰ ਲੈਂਦਾ, ਮੇਰੇ ਬੱਚੇ ਨੂੰ ਮੈਨੂੰ ਛੱਡ ਦਿਓ ਕਰਕੇ, ਲੇਕਿਨ ਪਿਆਰਿਓ ਉਹਨਾਂ ਨੇ ਸਿੱਖੀ ਨੂੰ ਔਰਤ ਤੱਕ ਬਰਕਰਾਰ ਰੱਖਣਾ ਕੀਤਾ। ਇਸ ਕਰਕੇ ਉਹ ਮਹਾਂਪੁਰਖ ਜਿਹੜੇ ਜਰਨੈਲ ਜਿਨ੍ਹਾਂ ਨੂੰ ਇਸ ਧਰਤੀ ਤੋਂ ਨਿਵਾਜ ਕਰਕੇ ਥਾਪੜਾ ਦੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਭੇਜਣਾ ਕੀਤਾ, ਅਖੀਰਲੇ ਦਮ ਤੱਕ ਪਿਆਰਿਓ ਸਿੱਖੀ ਸਿਦਕ ਦੇ ਵਿੱਚ ਬਰਕਰਾਰ ਰਹੇ ਹਨ। ਹੁਣ ਗੱਲ ਜਿਹੜੀ ਹੈ ਬਾਬਾ ਕਾਨ ਸਿੰਘ ਜੀ ਦੀ ਚੱਲ ਰਹੀ ਹੈ। ਬਾਬਾ ਕਾਨ ਸਿੰਘ ਜੀ ਨੂੰ ਕੈਦ ਦੇ ਵਿੱਚ ਪਾ ਦਿੱਤਾ ਤੇ ਹੁਣ ਸਾਰੀਆਂ ਸੰਗਤਾਂ ਜਿਹੜੀਆਂ ਹਨ ਉਹ ਮਾਤਾ ਜੀ ਦੇ ਕੋਲ ਗਈਆਂ ਤੇ ਜਾ ਕਰਕੇ ਉਹਨਾਂ ਸੰਗਤਾਂ ਨੇ ਕਿਹਾ ਮਾਤਾ ਜੀ ਕਿ ਬੇਸ਼ੱਕ ਆਪਾਂ ਸਾਰੇ ਸਿੰਘਾਂ ਨੂੰ ਛੁਡਾਉਣਾ ਚਾਹੁੰਦੇ ਹਾਂ, ਲੇਕਿਨ ਸਾਰੇ ਸਿੰਘਾਂ ਨੂੰ ਛੁਡਾਉਣਾ ਬੜਾ ਔਖਾ ਹੈ, ਲੇਕਿਨ ਜਿਹੜੇ ਮੁਖੀ ਜਿਹੜੇ ਹਨ ਚੜ੍ਹਦੀ ਕਲਾ ਵਾਲੇ ਇਹਨਾਂ ਦੇ ਵਿੱਚ ਬਾਬਾ ਕਾਨ ਸਿੰਘ ਜੀ ਜਥੇਦਾਰ ਜੋ ਹਨ, ਜੋ ਪੰਥ ਦੀ ਬਾਗ ਡੋਰ ਨੂੰ ਸੰਭਾਲ ਸਕਦੇ ਬਹੁਤ ਜ਼ਿਆਦਾ

0: ਦੇ ਵਿੱਚ ਜਿਨ੍ਹਾਂ ਦਾ ਮਾਨ ਹੈ, ਸਨਮਾਨ ਹੈ, ਸਤਿਕਾਰ ਹੈ, ਤੇ ਬਾਬਾ ਕਾਨ ਸਿੰਘ ਜੀ ਨੂੰ ਇਹਨਾਂ ਨੇ ਮਾਰ ਦਿੱਤਾ ਨਾ, ਤੇ ਇਹ ਘਾਟਾ ਬਹੁਤ ਵੱਡਾ ਹੋਵੇਗਾ। ਇਸ ਕਰਕੇ ਮਾਤਾ ਜੀ ਸਾਨੂੰ ਯਤਨ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਵੀ ਕਰਕੇ ਆਪਾਂ ਬਾਬਾ ਕਾਨ ਸਿੰਘ ਸਾਹਿਬ ਜੀ ਨੂੰ ਛੁਡਾ
1: ਲਈਏ।
0: ਨਾਲ ਇਹ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਅੰਸ ਬੰਸ਼ ਦੇ ਵਿੱਚੋਂ ਤੇ ਨਾਲ ਬਹੁਤ ਚੜ੍ਹਦੀ ਕਲਾ ਵਾਲਾ ਇੱਕ ਲੱਖ ਵਾਲਾ ਇਹਨਾਂ ਦਾ ਜੀਵਨ ਹੈ ਤੇ ਨਾਲ ਸ਼ੁਭ ਗੁਣਾਂ ਦੇ ਨਾਲ ਇਹ ਸੰਯੁਕਤ ਹਨ, ਬਹੁਤ ਤਗੜੇ ਸੂਰਮੇ ਹਨ। ਯਾਦ ਰੱਖੋ ਸਾਧ ਸੰਗਤ ਜੀ, ਕਿਉਂਕਿ ਆਪਾਂ ਵੇਖਦੇ ਹਾਂ ਬੰਦੇ ਜਿਹੜੇ ਹਨ, ਇੱਕ ਆਮ ਬੰਦਾ, ਆਮ ਬੰਦਾ ਤੇ ਕੋਈ ਚੜ੍ਹਦੀ ਕਲਾ ਵਾਲਾ ਬੰਦਾ ਜਿਹੜਾ ਨਾ, ਉਹਨਾਂ ਦੀ ਆਪਾਂ ਉਹਨਾਂ ਨੂੰ ਤਾਲਮੇਲ ਉਹਨਾਂ ਨੂੰ ਜੋੜ ਨਹੀਂ ਸਕਦੇ ਹਾਂ। ਕਈ ਵਾਰੀ ਪਿਆਰਿਓ ਕੋਈ ਆਮ ਵਿਅਕਤੀ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਵੀ ਜੇ ਮਰ ਜਾਵੇ, ਜੇ ਕੋਈ ਘਾਟਾ ਵਾਧਾ ਹੋ ਜਾਵੇ, ਸਿਆਣੇ ਕਹਿੰਦੇ ਕੋਈ ਗੱਲ ਨਹੀਂ ਹੈ, ਕੋਈ ਸਿਆਣਾ ਚੜ੍ਹਦੀ ਕਲਾ ਵਾਲਾ ਬੰਦਾ ਜਿਹੜਾ ਹੈ, ਜੇ ਉਹ ਮਰ ਗਿਆ, ਜੇ ਉਹ ਖਤਮ ਹੋ ਗਿਆ ਤੇ ਉਹਦਾ ਘਾਟਾ ਜਿਹੜਾ ਕਦੇ ਵੀ ਭਰਪੂਰ ਨਹੀਂ ਹੋ ਸਕਦਾ। ਇਹੀ ਬਚਨ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਗੁਰੂ ਕੇ ਸਿੱਖਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਕਰਨਾ ਕੀਤਾ। ਜਦੋਂ ਉੱਥੇ ਪੰਜ ਪਿਆਰਿਆਂ ਨੇ ਤੇ ਗੁਰਮੁਖ ਪਿਆਰਿਆਂ ਨੇ ਬਚਨ ਕੀਤਾ, ਸਤਿਗੁਰੂ ਮਹਾਰਾਜ ਆਪ ਜੀ ਗੜੀ ਦਾ ਤਿਆਗ ਕਰਕੇ ਸਾਹਿਬਜ਼ਾਦਿਆਂ ਨੂੰ ਲੈ ਕਰਕੇ ਨਿਕਲ ਜਾਓ। ਸਤਿਗੁਰੂ ਮਹਾਰਾਜ ਜੀ ਨੇ ਬਚਨ ਨਹੀਂ ਮੰਨਿਆ, ਸਾਹਿਬਜ਼ਾਦਿਆਂ ਨੂੰ ਲੈ ਕਰਕੇ ਨਹੀਂ ਨਿਕਲੇ। ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਫਿਰ ਤੋਂ ਖਾਲਸੇ ਨੇ ਬੁਲੰਦ ਆਵਾਜ਼ ਦੇ ਵਿੱਚ ਇਹ ਹੁਕਮ ਜਾਰੀ ਕੀਤਾ, ਬਚਨ ਕੀਤਾ ਕਿ ਸਤਿਗੁਰੂ ਮਹਾਰਾਜ ਹੁਣ ਵੀ ਸਮਾਂ ਹੈ ਕਿ ਆਪ ਜੀ ਇੱਥੋਂ ਨਿਕਲ ਜਾਓ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਖਾਲਸਾ ਜੀ, ਉਹ ਜੇ ਮੈਂ ਨਿਕਲ ਗਿਆ, ਕੱਲ ਨੂੰ ਲੋਕਾਂ ਨੇ ਕਹਿਣਾ ਜੀ ਦੇਖੋ ਬੇਗਾਨੇ ਪੁੱਤਾਂ ਨੂੰ ਮਰਵਾ ਦਿੱਤਾ, ਤੇ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੜੀ ਦਾ ਤਿਆਗ ਕਰਕੇ ਨਿਕਲ ਗਏ। ਸਿੰਘਾਂ ਨੇ ਕਿਹਾ ਸਤਿਗੁਰੂ ਮਹਾਰਾਜ, ਤੇ ਜਿੱਥੇ ਬੇਗਾਨੇ ਪੁੱਤਾਂ ਨੂੰ ਮਰਵਾਇਆ ਤੇ ਉੱਥੇ ਤੁਸਾਂ ਨੇ ਆਪਣੇ ਬਿੰਦੀ ਪੁੱਤਰਾਂ ਨੂੰ ਵੀ ਤਾਂ ਸ਼ਹੀਦ ਕਰਵਾਇਆ, ਕੋਈ ਇਹ ਲਾਛਣ ਲਾ ਨਹੀਂ ਸਕਦਾ। ਤੇ ਨਾਲ ਯਾਦ ਰੱਖੋ ਪੰਥ ਨੂੰ ਤੁਹਾਡੀ ਲੋੜ ਹੈ, ਸਾਡੇ ਵਰਗੇ ਜੇ ਲੱਖਾਂ ਦੀ ਤਾਦਾਦ ਦੇ ਵਿੱਚ ਵੀ ਮਰ ਜਾਣ, ਸ਼ਹੀਦ ਹੋ ਜਾਣ, ਤੇ ਉਹਨਾਂ ਦਾ ਜਿਹੜਾ ਹੈ ਉਹਨਾਂ ਦੀ ਥਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ, ਪੰਥ ਨੂੰ ਉਨਾ ਜ਼ਿਆਦਾ ਘਾਟਾ ਨਹੀਂ ਹੋ ਸਕਦਾ। ਜੇ ਅੱਜ ਆਪ ਜੀ ਸਤਿਗੁਰੂ ਮਹਾਰਾਜ ਤਨ ਕਰਕੇ ਵਿਛੋੜਾ ਦੇ ਦਿੱਤਾ, ਸ਼ਹਾਦਤ ਦਾ ਜਾਮ ਪੀ ਲਿਆ, ਤੇ ਪੰਥ ਨੂੰ ਇੰਨਾ ਵੱਡਾ ਘਾਟਾ ਹੋਵੇਗਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਹਾਲੇ ਪੰਥ ਨੂੰ ਆਪ ਜੀ ਨੇ ਮੁਕੰਮਲਤਾ ਦੇਣੀ ਹੈ, ਪੰਥ ਦੀ ਤਾਂ ਆਪ ਜੀ ਨੇ ਸਿਰਜਣਾ ਕਰ ਦਿੱਤੀ ਹੈ, ਲੇਕਿਨ ਇਹਨੂੰ ਮੁਕੰਮਲਤਾ ਦੇਣਾ ਇਹ ਤੁਹਾਡਾ ਫਰਜ਼ ਹੈ। ਜੇ ਯਾਦ ਰੱਖੋ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੈਂ ਇੱਕ ਵਿਚਾਰ ਕਰ ਰਿਹਾ, ਜੇ ਉੱਥੇ ਹੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਜਾਂਦੇ ਤੇ ਬਾਅਦ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨਤਾ ਕਿਹਨੇ ਕਰਨੀ ਸੀ? ਫਿਰ ਬਾਅਦ ਦੇ ਵਿੱਚ ਇਸ ਅਸਥਾਨ ਤੇ ਆ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਦਾ ਗੱਦੀ ਕਿਹਨੇ ਦੇਣੀ ਸੀ? ਤੇ ਪੰਜ ਪ੍ਰਧਾਨੀ ਜਿਹੜਾ ਹੈ, ਪੰਜ ਪਿਆਰਿਆਂ ਨੂੰ ਜੋ ਸਥਾਪਿਤ ਕੀਤਾ ਤੇ ਬਚਨ ਕੀਤਾ ਕਿ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਦੇ ਵਿੱਚ ਇਹ ਕਿਹਨੇ ਕਰਨਾ ਸੀ? ਜੇ ਇੰਜ ਹੋ ਜਾਂਦਾ ਨਾ ਪਿਆਰਿਓ, ਅੱਜ ਕਈ ਸਿੱਖ, ਕਈ ਜਿਹੜੇ ਲੋਕ ਉਹ ਗੁਰੂ ਬਣ ਕੇ ਬੈਠ ਜਾਣੇ ਸਨ, ਉਹਨਾਂ ਨੇ ਕਹਿਣਾ ਜੀ ਮੈਂ ਗੁਰੂ, ਅਗਲੇ ਨੇ ਕਹਿਣਾ ਜੀ ਮੈਂ ਗੁਰੂ ਕਰਕੇ, ਫਿਰ ਮੁਕੰਮਲਤਾ ਨਹੀਂ ਹੋਣੀ ਸੀ। ਸਿੰਘਾਂ ਨੇ ਇਹੀ ਕਿਹਾ, ਮਹਾਰਾਜ ਜੇ ਆਪ ਜੀ ਸ਼ਹੀਦ ਹੋ ਗਏ, ਘਾਟਾ ਝੱਲਣਾ ਬੜਾ ਔਖਾ ਹੈ। ਇਸ ਤਰ੍ਹਾਂ ਹੀ ਪਿਆਰਿਓ ਇੱਥੇ ਵੀ ਸਿੰਘਾਂ ਨੇ ਬਚਨ ਕੀਤਾ, ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਕਿਸ ਤਰ੍ਹਾਂ ਵੀ ਛਲ ਬਲ ਕਰਕੇ, ਜੁਗਤੀ ਮੁਗਤੀ ਅਪਣਾ ਕਰਕੇ ਬਾਬਾ ਕਾਨ ਸਿੰਘ ਜੀ ਜਿਹੜੇ ਹਨ ਉਹਨਾਂ ਨੂੰ ਕੈਦ ਦੇ ਵਿੱਚੋਂ ਕੱਢ ਲੈਣਾ ਚਾਹੀਦਾ। ਜੇ ਬਾਬਾ ਕਾਨ ਸਿੰਘ ਜੀ ਸ਼ਹੀਦ ਹੋ ਗਏ ਤੇ ਪੰਥ ਨੂੰ ਬਹੁਤ ਵੱਡਾ ਨੁਕਸਾਨ, ਬਹੁਤ ਵੱਡਾ ਘਾਟਾ ਪੈ ਸਕਦਾ ਹੈ।
1: ਨਹੀਂ
0: ਤਾਂ ਉਹਨਾਂ ਦਾ ਖੂਨ ਜਿੱਥੇ ਲਹੂ ਜਿੱਥੇ ਡੁੱਲਣਾ,
1: ਵੱਡ ਅਪਰਾਧ ਹੋਏ ਤਹ
0: ਜਾਏ। ਉੱਥੇ ਨਾ ਇੰਨਾ ਚੜ੍ਹਦੀ ਕਲਾ ਵਾਲਾ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ, ਜਿੱਥੇ ਉਹਦਾ ਲਹੂ ਡੁੱਲੇਗਾ, ਬਹੁਤ ਵੱਡਾ ਉੱਥੇ ਅਪਰਾਧ ਹੋਵੇਗਾ।
1: ਸਿੰਘਾਂ ਕੀ ਸਿੱਖੀ ਮਾਹੀ,
0: ਤੇ ਨਾਲ ਸਿੰਘਾਂ ਦੀ ਸਿੱਖੀ ਜੋ ਹੈ
1: ਰਹਿਤ ਫਾਉਤ ਮਿਟ ਹੈ ਨਾ,
0: ਤੇ ਆਪਸ ਦੇ ਵਿੱਚ ਤਫਾਉਤ ਫੈ ਜਾਣਾ, ਫਰਕ ਪੈ ਜਾਣਾ, ਤੇ ਇਹਨੇ ਮਿਟਣਾ ਨਹੀਂ ਹੈ। ਕਿਉਂਕਿ ਬਾਬਾ ਕਾਨ ਸਿੰਘ ਜੀ ਜਿਹੜੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਣ ਹਜ਼ੂਰੀਏ ਸਿੱਖ ਹਨ। ਇਹਨਾਂ ਨੇ ਆਪਣਾ ਪੂਰਾ ਜੀਵਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਬਤੀਤ ਕਰਨਾ ਕੀਤਾ। ਇਸ ਕਰਕੇ ਸਾਨੂੰ ਯਤਨ ਕਰਨਾ ਚਾਹੀਦਾ ਕਿਸ ਤਰ੍ਹਾਂ ਵੀ ਕਰਕੇ ਆਪਾਂ ਬਾਬਾ ਕਾਨ ਸਿੰਘ ਜੀ ਨੂੰ ਇਹਨਾਂ ਦੇ ਗ੍ਰਿਫਤ ਦੇ ਵਿੱਚੋਂ ਬਾਹਰ ਕਢਾ ਲਈਏ। ਸਾਰਿਆਂ ਨੂੰ ਕਢਾਉਣਾ ਔਖਾ ਹੈ, ਇੱਕ ਆਦਿਕ ਨੂੰ ਆਪਾਂ ਜੁਗਤੀ ਮੁਗਤੀ ਵਰਤਾ ਕਰਕੇ ਆਪਾਂ ਕਢਾ ਸਕਦੇ ਹਾਂ ਤੇ ਕਢਾ ਲੈਣਾ ਚਾਹੀਦਾ, ਕਿਉਂਕਿ ਇਹਨਾਂ ਦੇ ਅੰਦਰ ਜੋ ਤਾਸੀਰ ਹੈ, ਜੋ ਇਹਨਾਂ ਦੀ ਚੜ੍ਹਦੀ ਕਲਾ ਹੈ। ਹਰ ਕੋਈ ਬੰਦਾ ਪਿਆਰਿਓ ਯਾਦ ਰੱਖੋ, ਆਪਾਂ ਵੇਖਦੇ ਹਾਂ ਹਰ ਕੋਈ ਵਿਅਕਤੀ ਪਿਆਰਿਓ ਇਹ ਪੰਜ ਤੱਤਾਂ ਦੇ ਨਾਲ ਬਣਿਆ ਹੋਇਆ। ਲੇਕਿਨ ਇਹ ਗੱਲ ਕਰਕੇ ਤਾਂ ਸਾਰੇ ਸਾਂਝੇ ਹਨ, ਲੇਕਿਨ ਕਈ ਬੰਦੇ ਇੰਨੇ ਚੜ੍ਹਦੀ ਕਲਾ ਵਾਲੇ ਹੁੰਦੇ ਹਨ ਪਿਆਰਿਓ, ਉਹਨਾਂ ਦਾ ਕੋਈ ਸਾਨੀ ਨਹੀਂ ਹੁੰਦਾ। ਜੇ ਉਹਨਾਂ ਦਾ ਵਿਛੋੜਾ ਪੈ ਗਿਆ ਤੇ ਬਹੁਤ ਵੱਡਾ ਪੰਥ ਨੂੰ, ਕੌਮ ਨੂੰ, ਦੇਸ਼ ਨੂੰ ਘਾਟਾ ਪੈਂਦਾ ਹੈ। ਇਸ ਕਰਕੇ ਸਿਆਣੇ ਕਹਿੰਦੇ ਹਨ ਆਪਣੇ ਚੜ੍ਹਦੀ ਕਲਾ ਵਾਲੇ ਵਿਦਵਾਨ ਮਹਾਂਪੁਰਖ ਜਿਨ੍ਹਾਂ ਦਾ ਚੜ੍ਹਦੀ ਕਲਾ ਵਾਲਾ ਜੀਵਨ ਜਿਹੜਾ, ਉਹਨਾਂ ਨੂੰ ਬਚਾ ਲੈਣਾ ਚਾਹੀਦਾ, ਕਿਉਂਕਿ ਪੰਥ ਨੂੰ ਉਹਨਾਂ ਦੀ ਲੋੜ ਹੁੰਦੀ ਹੈ। ਉਹ ਪੰਥ ਦੇ ਸਾਧ ਸੰਗਾ ਜੀ ਕਾਰਜ ਰਾਸ ਕਰ ਸਕਦੇ, ਸਵਾਰ ਸਕਦੇ ਹਨ। ਆਮ ਵਿਅਕਤੀ ਜਿਹੜਾ ਹੈ ਉਹਨੇ ਕੀ ਕਰਨਾ, ਉਹਨੇ ਆਪਣੀ ਆਰਬਲਾ ਭੋਗ ਕੇ ਮਰ ਜਾਣਾ। ਲੇਕਿਨ ਚੜ੍ਹਦੀ ਕਲਾ ਵਾਲਾ ਬੰਦਾ, ਉਹਦੀ ਆਪ ਚੜ੍ਹਦੀ ਕਲਾ ਹੁੰਦੀ ਹੈ ਤੇ ਨਾਲ ਉਹ ਸਾਰੀ ਉਮਤ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕਰਕੇ ਜਾਂਦਾ। ਤੇ ਉਸ ਵੇਲੇ ਸਿੰਘਾਂ ਨੇ ਇਹ ਗੁਰਮਤਾ ਕਰਨਾ ਕੀਤਾ, ਮਤਾ ਪਾਸ ਕੀਤਾ ਕਿ ਗੁਰੂ ਮਹਾਰਾਜ ਜੀ ਤੋਂ ਬਾਅਦ ਇੱਕ ਤਾਂ ਬਾਬਾ ਮਨੀ ਸਿੰਘ ਜੀ ਜਿਹੜੇ ਹਨ ਉਹਨਾਂ ਦੀ ਆਰਬਲਾ ਬਹੁਤ ਬਜ਼ੁਰਗ ਹੋ ਗਈ ਹੈ। ਜੰਗੀ ਜਰਨੈਲ ਉਹਨਾਂ ਦੇ ਵਿੱਚ ਬਾਬਾ ਕਾਨ ਸਿੰਘ ਜੀ ਹੀ ਸਨ। ਇਹਨਾਂ ਦੇ ਪਿਤਾ ਜੀ ਉਹ ਵੀ ਬੜੇ ਬਜ਼ੁਰਗ ਹੋ ਗਏ ਆਰਬਲਾ ਕਰਕੇ। ਤੇ ਹੁਣ ਜੇ ਬਾਬਾ ਕਾਨ ਸਿੰਘ ਜੀ ਵੀ ਜੇ ਸ਼ਹੀਦ ਹੋ ਜਾਂਦੇ ਤੇ ਫਿਰ ਪੰਥ ਨੂੰ ਬਹੁਤ ਵੱਡਾ ਘਾਟਾ ਹੋਵੇਗਾ। ਸੁਣ ਕਰਕੇ ਸਾਧ ਸੰਗਤ ਜੀ, ਮਾਤਾ ਜੀ ਨੇ ਵੀ ਆਗਿਆ ਦੇ ਦਿੱਤੀ ਹੈ ਤੇ ਕਹਿ ਦਿੱਤਾ ਕਿ ਖਾਲਸਾ ਜੀ ਉਹ ਫਿਰ ਯਤਨ ਕਰਨਾ ਕਿਉਂ, ਕਿਉਂ ਕਿਉਂ ਰੁਕੇ ਹੋ? ਤੇ ਕੋਈ ਪੈਸਾ ਖਾ ਕਰਕੇ ਕੋਈ ਕਾਜੀ ਮੌਲਵੀ ਜਿਹੜਾ ਹੈ ਜਾਂ ਕੋਈ ਜਿਹੜਾ ਹੈ ਥਾਣੇਦਾਰ ਆਦਿਕ ਜੇਲਰ ਕੋਈ ਪੈਸਾ ਦਿੰਦਾ, ਜਿੰਨਾ ਮਰਜ਼ੀ ਪੈਸਾ ਉਹਨੂੰ ਚਾਹੀਦਾ ਦੇ ਦਿਓ, ਆਪਾਂ ਬਾਬਾ ਕਾਨ ਸਿੰਘ ਜੀ ਨੂੰ ਬਾਹਰ ਕਢਾਉਣਾ।
1: ਇਕੱਠੇ ਹੋਏ ਤਾਂ ਸਿਧਾਰ
0: ਤੇ ਗੁਰੂ ਕੇ ਸਿੱਖ ਸਾਧ ਸੰਗਤ ਜੀ ਸਾਰੇ ਇਕੱਠੇ ਹੋ ਕਰਕੇ ਉੱਥੇ ਗਏ ਹਨ ਜਿੱਥੇ ਨਾ ਸਾਰੇ ਕੈਦੀਆਂ ਨੂੰ ਇਹਨਾਂ ਨੇ ਪਕੜ ਕਰਕੇ ਇੱਕ ਥਾਂ ਤੇ ਰੱਖਣਾ ਕੀਤਾ ਤੇ ਉੱਥੇ ਜਾ ਕਰਕੇ ਵਚਨ ਕੀਤਾ।
1: ਕਾਨ ਸਿੰਘ ਕਿਸ ਕੋ
0: ਤੇ ਕਿਹਾ ਕਿ ਭਾਈ ਕਾਨ ਸਿੰਘ ਇਹ ਕਿਹਦਾ ਨਾਮ ਹੈ ਭਾਈ?
1: ਕਾਨ ਸਿੰਘ ਤਹ ਆਇਓ।
0: ਸੁਣ ਕਰਕੇ ਬਾਬਾ ਕਾਨ ਸਿੰਘ ਜੀ ਉੱਠ ਕਰਕੇ ਆਏ ਤੇ ਆ ਕਰਕੇ ਉਹ ਉੱਥੇ ਪੌੜ ਤੇ ਆ ਕਰਕੇ ਜਿੱਥੇ ਆ ਜੇਲ ਦਾ ਦਰਵਾਜ਼ਾ ਹੁੰਦਾ ਉੱਥੇ ਆ ਕਰਕੇ ਖੜ ਗਏ ਤੇ ਨਾਲ ਦੂਜੇ ਪਾਸੇ ਤੇ ਆ ਮੁਲਾਨਾ ਜਿਹੜਾ ਨਾ ਉਹਨੇ ਵੇਖਿਆ ਕਿ ਬਾਬਾ ਕਾਨ ਸਿੰਘ ਜੀ ਆਏ ਹਨ ਤੇ ਉਸ ਉਹਨਾਂ ਨੇ ਨਾ ਉਹਨਾਂ ਦਾ ਮੁੱਖ ਜਿਹੜਾ ਹੈ ਉਸ ਮੁਲਾਣੇ ਦਾ ਬੇਈਮਾਨ ਦਾ ਮੂੰਹ ਦਬਾ ਦਿੱਤਾ ਤੇ ਕਾਰਾਗਾਰ ਗ੍ਰਹਿ ਦੇ ਵਿੱਚ ਬੰਦੀ ਖਾਨੇ ਦੇ ਵਿੱਚ ਉਹਨੂੰ ਧੱਕ ਦਿੱਤਾ ਤੇ ਬਾਬਾ ਕਾਨ ਸਿੰਘ ਜੀ ਜਿਹੜੇ ਹਨ ਉਹਨਾਂ ਨੂੰ ਕੈਦ ਦੇ ਵਿੱਚੋਂ ਬਾਹਰ ਕਢਾਉਣਾ ਕੀਤਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਜੋ ਇੱਥੇ ਵਚਨ ਆਇਆ, ਲੇਕਿਨ ਜਦੋਂ ਆਪਾਂ ਇਤਿਹਾਸ ਦੇ ਦੂਜੇ ਸਰੋਤ ਜਿਹੜੇ ਹਨ ਤੇ ਜਿਹੜੇ ਸਮਕਾਲੀ ਲਿਖਾਰੀ ਉਹਨਾਂ ਦਾ ਇਹ ਵਚਨ ਹੈ ਉਹ ਕਹਿੰਦੇ ਕਿ ਅਸਲ ਦੇ ਵਿੱਚ ਇਹ ਗੱਲ ਜਿਹੜੀ ਹੈ ਇਸ ਤਰ੍ਹਾਂ ਹੋਈ ਹੈ ਕਿ ਜਿੱਥੇ ਸਿੰਘਾਂ ਨੂੰ ਇੱਕ ਥਾਂ ਤੇ ਰੱਖਣਾ ਕੀਤਾ, ਕਈ ਲੋਕ ਜਿਹੜੇ ਨਾ ਪਿਆਰੇ ਉਹਨਾਂ ਨੂੰ ਮਿਲਣ ਦੇ ਲਈ ਜਾਂਦੇ ਆਉਂਦੇ ਰਹਿੰਦੇ ਸਨ, ਉਹਨਾਂ ਕੈਦੀਆਂ ਨੂੰ ਜਿਹੜੇ ਸਿੱਖ ਕੈਦੀ ਸਨ ਉਹਨਾਂ ਨੂੰ ਮਿਲਣ ਵੀ ਦਿੱਤਾ ਜਾਂਦਾ ਤੇ ਇਹਨਾਂ ਨੇ ਇੱਕ ਬੰਦਾ ਜਿਹੜਾ ਹੈ ਇੱਕ ਗੁਰੂ ਕਾ ਸਿੱਖ ਜਿਹੜਾ ਉਹਨੂੰ ਤਿਆਰ ਕਰਨਾ ਕੀਤਾ, ਕਿਉਂਕਿ ਉਹਨਾਂ ਤੁਰਕੜਿਆਂ ਨੂੰ ਬੇਈਮਾਨਾਂ ਨੂੰ ਕੀ ਪਤਾ ਕਿ ਕਾਨ ਸਿੰਘ ਕੌਣ ਹੈ, ਵਿਨੋਦ ਸਿੰਘ ਕੌਣ ਹੈ, ਬਾਜ ਸਿੰਘ ਕੌਣ ਹੈ, ਉਹਨਾਂ ਨੇ ਤਾਂ ਗਿਣਤੀ ਪੂਰੀ ਕਰਨੀ ਹੈ। ਉਹਨਾਂ ਨੇ ਤੇ ਲਿਸਟ ਬਣਾਈ ਕਿ ਭਾਈ ਇੰਨੇ ਬੰਦੇ ਕੈਦ ਦੇ ਵਿੱਚ ਹਨ ਕਰਕੇ ਤੇ ਉਸ ਵੇਲੇ ਸਿੰਘਾਂ ਨੇ ਜੁਗਤੀ ਮੁਕਤੀ ਦੇ ਨਾਲ ਇਹ ਵੀ ਕਿਹਾ ਜਾਂਦਾ ਇੱਕ ਦਰੋਗਾ ਜਿਹੜਾ ਇੱਕ ਬੰਦਾ ਜਿਹੜਾ ਉਹਨੂੰ ਬਹੁਤ ਪੈਸਾ ਦਿੱਤਾ, ਪੈਸਾ ਦੇ ਕਰਕੇ ਉਹਨੂੰ ਰਾਜੀ ਕਰਨਾ ਕੀਤਾ ਤੇ ਜਦੋਂ ਉੱਥੇ ਗਏ ਨਾ ਮਿਲਣ ਦੇ ਲਈ ਕਈ ਸਿੱਖ ਜਿਹੜੇ ਕੈਦੀਆਂ ਨੂੰ ਸਿੱਖ ਕੈਦੀਆਂ ਨੂੰ ਮਿਲਦੇ ਸਨ ਉੱਥੇ ਜਦੋਂ ਗਏ ਤੇ ਉਹਨੇ ਸਾਧ ਸੰਗਤ ਜੀ ਤੁਰੰਤ ਦਰਵਾਜ਼ਾ ਖੋਲ੍ਹ ਦਿੱਤਾ। ਇਹਨਾਂ ਨੇ ਕੀ ਕੀਤਾ, ਬਾਬਾ ਕਾਨ ਸਿੰਘ ਜੀ ਨੂੰ ਨਾ ਬਾਹਰ ਕਢਾ ਲਿਆ। ਬਾਬਾ ਕਾਨ ਸਿੰਘ ਜੀ ਬਾਹਰ ਆ ਗਏ, ਉਹਨਾਂ ਦੀ ਥਾਂ ਤੇ ਇੱਕ ਗੁਰੂ ਕਾ ਸਿੱਖ ਜਿਹੜਾ ਉਹ ਅੰਦਰ ਜਾ ਕਰਕੇ ਬੈਠ ਗਿਆ। ਬਾਅਦ ਦੇ ਵਿੱਚ ਜਦੋਂ ਗਿਣਤੀ ਹੋਈ, ਕਿਉਂਕਿ ਉਹਨਾਂ ਨੂੰ ਥੋੜ੍ਹੀ ਪਤਾ ਕਿ ਕਾਨ ਸਿੰਘ ਕੌਣ ਹੈ, ਉਹ ਕਿਸ ਤਰ੍ਹਾਂ ਜਾਣਦੇ, ਨਾਲ ਬੰਦੇ ਓਪਰੇ ਹਨ। ਇਹ ਗੱਲ ਪੰਜਾਬ ਦੀ ਹੈ, ਉਹ ਪੰਜਾਬ ਦੇ ਰਹਿਣ ਵਾਲੀ ਥੋੜ੍ਹੇ ਹੀ ਸਨ, ਉਹ ਦਿੱਲੀ ਦੇ ਰਹਿਣ ਵਾਲੇ, ਉਹਨਾਂ ਨੇ ਤਾਂ ਗਿਣਤੀ ਕਰਨੀ ਹੈ। ਜਦੋਂ ਗਿਣਤੀ ਜਦੋਂ ਪੂਰੀ ਹੋਈ, ਉਹਨਾਂ ਨੂੰ ਬੇਈਮਾਨਾਂ ਨੂੰ ਪਤਾ ਹੀ ਨਹੀਂ ਲੱਗਿਆ। ਧੰਨ ਹੈ ਉਹ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ, ਇੱਥੇ ਵੀ ਵਿਚਾਰ ਕਰਨ ਵਾਲੀ ਗੱਲ ਹੈ। ਉਹਨੂੰ ਪਤਾ ਕਿ ਜੇ ਮੈਂ ਅੰਦਰ ਚੱਲ ਗਿਆ ਨਾ ਤੇ ਇਹਨਾਂ ਨੇ ਨਾ ਮੈਨੂੰ ਮਾਰ ਦੇਣਾ, ਮੈਨੂੰ ਸ਼ਹੀਦ ਕਰ ਦੇਣਾ। ਲੇਕਿਨ ਉਹ ਗੁਰਮੁਖ ਪਿਆਰੇ ਨੇ ਸਾਧ ਸੰਗਤ ਜੀ ਆਪਣੀ ਜਾਨ ਵਾਰ ਦਿੱਤੀ। ਕਾਦੇ ਲਈ? ਪੰਥ ਦੇ ਖਾਤਰ ਆਪਣੀ ਜਾਨ ਨੂੰ ਵਾਰਨਾ ਕੀਤਾ। ਤੇ ਇਹੀ ਉਹਨੇ ਮਨ ਵਿੱਚ ਵਿਚਾਰ ਕੀਤੀ, ਭਾਈ ਬੱਚਿਆਂ ਨੂੰ ਸਾਂਭੋ, ਐਵੇਂ ਰੌੜਾ ਪਾਈ ਜਾਂਦੇ। ਤੇ ਉਹਨਾਂ ਨੇ ਸਾਧ ਸੰਗਤ ਜੀ ਕੀ ਕੀਤਾ, ਉਹਨਾਂ ਨੇ ਕੀ ਕੀਤਾ, ਦੇਖੋ ਗੁਰਮੁਖ ਪਿਆਰੇ ਨੇ ਉਹਨੇ ਵਿਚਾਰ ਕੀਤੀ ਕਿ ਭਾਈ ਮੈਂ ਤਾਂ ਇੱਕ ਦਿਨ ਮਰ ਹੀ ਜਾਣਾ, ਮੈਂ ਜੇ ਜੀਵਤ ਵੀ ਰਹਿ ਗਿਆ ਤੇ ਜੋ ਕੰਮ ਬਾਬਾ ਕਾਨ ਸਿੰਘ ਜੀ ਨੇ ਪੰਥ ਦੇ ਲਈ ਕਰਨੇ ਉਹ ਮੈਂ ਥੋੜ੍ਹੀ ਕਰ ਸਕਦਾ ਹਾਂ। ਜੇ ਮੈਂ ਸ਼ਹੀਦ ਹੋ ਗਿਆ ਬਾਬਾ ਕਾਨ ਸਿੰਘ ਜੀ ਦੇ ਨਾਮ ਤੋਂ, ਮੈਂ ਅਮਰ ਹੋ ਜਾਵਾਂਗਾ, ਮੇਰੀ ਇਹ ਸ਼ਹਾਦਤ ਲਿਖੇ ਲੱਗ ਜਾਵੇਗੀ, ਪੰਥ ਵਾਦੇ ਵਿੱਚ ਆਵੇਗਾ। ਤੇ ਉਸ ਗੁਰਮੁਖ ਪਿਆਰੇ ਨੇ ਬਾਬਾ ਕਾਨ ਸਿੰਘ ਜੀ ਦੀ ਥਾਂ ਤੇ ਜੇਲ੍ਹ ਦੇ ਵਿੱਚ ਅੰਦਰ ਚੱਲ ਗਿਆ। ਬਾਬਾ ਕਾਨ ਸਿੰਘ ਜੀ ਨੂੰ ਇਹਨਾਂ ਨੇ ਬਾਹਰ ਕਢਾ ਲਿਆ ਤੇ ਉਹ ਤੋਂ ਬਾਅਦ ਬਾਬਾ ਕਾਨ ਸਿੰਘ ਜੀ ਨੂੰ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਭੇਜਣਾ ਕੀਤਾ। ਤੇ ਤੁਰੰਤ ਸਾਧ ਸੰਗਤ ਜੀ ਉੱਥੋਂ ਕਢਾ ਕਰਕੇ ਇੱਕ ਰੱਥ ਜਿਹੜਾ ਹੈ ਉਹ ਰੱਥ ਦੇ ਵਿੱਚ ਬਾਬਾ ਕਾਨ ਸਿੰਘ ਜੀ ਨੂੰ ਬਿਠਾ ਦਿੱਤਾ ਗਿਆ ਤੇ ਉਹਦੇ ਉੱਤੇ

ਦਿੱਤਾ, ਦੂਜੇ ਬੰਦੇ ਨੂੰ ਅੰਦਰ ਪਾਇਆ ਤੇ ਕੰਮ ਖਰਾਬ ਹੋ ਸਕਦਾ। ਤਾਂ ਕਰਕੇ ਦਿਲਵਾਲੀ ਸਿੱਖਾਂ ਨੇ, ਦਿੱਲੀ ਦੀਆਂ ਸੰਗਤਾਂ ਨੇ ਤੁਰੰਤ ਬਾਬਾ ਕਾਨ ਸਿੰਘ ਜੀ ਨੂੰ ਰਫਤਾਰ ਦੇ ਨਾਲ ਰੱਥ ਦੇ ਵਿੱਚ ਬਿਠਾ ਕਰਕੇ ਦਿੱਲੀ ਤੋਂ ਬਾਹਰ

0: ਦੇ ਤੇ ਬਤਾ।
1: ਕਈ ਵਾਰੀ ਕਈ ਲੋਕ ਰੋਕਦੇ ਤੇ ਕਹਿੰਦੇ ਕਿ ਭਾਈ ਕੌਣ ਜਾ ਰਿਹਾ ਪਾਲਕੀ ਦੇ ਵਿੱਚ,
0: ਪਾਲਕੀ ਵਿੱਚ
1: ਤੇ ਉਹ ਕਹਿ ਦਿੰਦੇ ਕਿ ਜੀ ਉਹ ਫਲਾਣਾ ਜਿਹੜਾ ਰਾਜਾ ਰਜਵਾੜਾ ਜਿਹੜਾ ਨਾ ਉਹਦੀ ਘਰਵਾਲੀ ਜਿਹੜੀ ਹੈ ਉਹ ਜਾ ਰਹੀ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਬੀਬੀਆਂ ਪਰਦੇ ਵਿੱਚ ਰਿਹਾ ਕਰਦੀਆਂ ਤੇ ਇਹਨਾਂ ਨੇ ਆਹ ਜਿਹੜਾ ਹੈ ਲਾ ਦਿੱਤਾ ਕਿ ਜੀ ਉਹਦੀ ਫਲਾਣੇ ਰਾਜੇ ਦੀ ਬੀਬੀ ਉਹਦੀ ਘਰਵਾਲੀ ਜਾ ਰਹੀ ਹੈ ਪਰਦੇ ਦੇ ਵਿੱਚ। ਇਸ ਤਰ੍ਹਾਂ ਲੈ ਕਰਕੇ ਸਾਧ ਸੰਗਤ ਜੀ ਬਾਬਾ ਕਾਨ ਸਿੰਘ ਸਾਹਿਬ ਜੀ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣਾ ਕੀਤਾ।
0: ਸਿੱਖਾਂ ਘਰ ਮਹਿਲੇ ਗਏ
1: ਤੇ ਗੁਰੂ ਕੇ ਸਿੱਖ ਜਿਹੜੇ ਹਨ ਇੱਥੋਂ ਕਢਾ ਕਰਕੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਲੈ ਕਰਕੇ ਗਏ। ਤੇ ਉਸ ਵੇਲੇ ਬਾਬਾ ਕਾਨ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਤਾਂ ਹੀ ਪੁੱਛਣਾ ਕੀਤਾ ਤੇ ਕਿਹਾ ਕਿ ਭਾਈ ਜਿਹੜੇ ਇਲਾਕੇ ਦੇ ਵਿੱਚ ਇੱਥੋਂ ਦਿੱਲੀ ਤੋਂ ਬਾਹਰ ਕਢਾ ਕਰਕੇ ਜਿੱਥੇ ਉਹਨਾਂ ਦਾ ਡੇਰਾ ਕਰਵਾਉਣਾ ਕੀਤਾ ਉੱਥੇ ਪੁੱਛਦੇ ਕਿ ਭਾਈ ਇਹ ਕਿਹਦਾ ਘਰ ਹੈ, ਇਹ ਕਿਹਦੀ ਸੰਗਤ ਦਾ ਘਰ ਹੈ।
0: ਸਾਥੀ ਨੇ ਉੱਤਰ
1: ਤੇ ਸੁਣ ਕਰਕੇ ਜਿਹੜਾ ਸਾਥੀਦਾਰ ਜਿਹੜਾ ਹੈ ਉਹਨੇ ਤੁਰੰਤ ਉੱਤਰ ਦੇਣਾ ਕੀਤਾ, ਜਿਹੜਾ ਰਾਜਾ ਰਾਮ ਜਿਹੜਾ ਹੈ, ਰਾਜਾ ਰਾਮ ਤੇ ਇਹਦੀ ਵੀ ਸਾਖੀ ਆਈ ਸੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਿੱਖ ਹੋਇਆ ਤੇ ਇਹ ਵੀ ਸਾਧ ਸੰਗਤ ਜੀ ਮਸੰਦ ਆਦਿਕ ਸਨ। ਉਹਨਾਂ ਨੇ ਕਿਹਾ ਕਿ ਆਹ ਸੰਗਤ ਜਿਹੜੀ ਹੈ ਰਾਜਾ ਰਾਮ ਜਿਹੜਾ ਹੈ ਉਹਦੇ ਮੇਲੀ ਹਨ, ਭਾਵ ਕਿ ਉਹ ਮਸੰਦ ਨੂੰ ਮੰਨਣ ਵਾਲੀ ਤੇ ਇਹ ਲੋਕ ਜਿਹੜੇ ਨਾ ਪਿਆਰੇ ਉਹ ਆਪਣੇ ਆਪ ਨੂੰ ਨਾ ਤੇ ਸਿੱਖਾਂ ਤੋਂ ਨਿਆਰੇ ਕਹਿੰਦੇ ਸੀ। ਸ਼ੁਰੂਆਤ ਦੇ ਵਿੱਚ ਇੰਜ ਹੀ

0: ਦੇ ਨਾਲ ਸਾਡਾ ਇਹ ਨਹੀਂ। ਫਿਰ ਹੌਲੀ ਹੌਲੀ ਪਿਆਰਿਓ ਬਾਅਦ ਦੇ ਵਿੱਚ ਇਹ ਸਾਰੀਆਂ ਸੰਪਰਦਾਵਾਂ ਇਹ ਜਥੇਬੰਦੀਆਂ ਫਿਰ ਤੋਂ ਬਾਅਦ ਦੇ ਵਿੱਚ ਸਿੱਖੀ ਦੇ ਮੁੱਖ ਧਾਰਾ ਦੇ ਵਿੱਚ ਆ ਗਈਆਂ ਤੇ ਬਾਬਾ ਕਾਨ ਸਿੰਘ ਜੀ ਨੇ ਤੁਰੰਤ ਕਹਿ ਦਿੱਤਾ ਕਿ ਭਾਈ ਜਿਹੜਾ ਗੁਰੂ ਦੋਖੀ ਜਿਹੜਾ ਹੈ ਜਿਹੜਾ ਆਪਣੇ ਆਪ ਨੂੰ ਗੁਰੂ ਮੰਨਦਾ ਇਹੋ ਜਿਹੇ ਬੇਈਮਾਨ ਦੇ ਘਰ ਦੇ ਵਿੱਚ ਮੈਂ ਨਹੀਂ ਰਹਿਣਾ ਤੇ ਕਹਿ ਦਿੱਤਾ ਕਿ ਅੱਗੇ ਚਲੋ ਭਾਈ ਅੱਗੇ ਕੋਈ ਗੁਰਮੁਖ ਪਿਆਰਾ ਉਹਦੀ ਸੰਗਤ ਦੇ ਵਿੱਚ ਡੇਰਾ ਕਰਵਾਓ। ਤੁਰੰਤ ਉਹਨਾਂ ਸਿੰਘਾਂ ਨੇ ਕੀ ਕੀਤਾ ਫਿਰ ਤੋਂ ਉਹ ਉਹਨਾਂ ਦੇ ਪਾਲਕੀ ਦੇ ਉੱਤੇ ਪਰਦਾ ਪਾ ਕਰਕੇ ਅੱਗੇ ਲੈ ਕਰਕੇ ਜਾ ਰਹੇ ਹਨ। ਜਿੱਥੇ ਅੱਗੇ ਗਏ ਨਾ ਉੱਥੇ ਗੁਰੂ ਕੀ ਸੰਗਤ ਜੋ ਹੈ ਫਿਰ ਪਤਾ ਕਰਨਾ ਕੀਤਾ ਕਿ ਇਹ ਸੰਗਤ ਕਿਨ੍ਹਾਂ ਦੀ ਹੈ। ਜਦੋਂ ਪਤਾ ਚੱਲਿਆ ਕਿ ਤਤ ਖਾਲਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਮਹਾਰਾਜ ਜੀ ਨੂੰ ਆਪਣਾ ਪਾਰ ਬ੍ਰਹਮ ਪਰਮੇਸ਼ਰ ਇਸ਼ਟ ਮੰਨਣ ਵਾਲੀ ਇਹ ਸੰਗਤ ਹੈ ਤੇ ਉਸ ਵੇਲੇ ਬਾਬਾ ਜੀ ਨੇ ਉੱਥੇ ਉਹਨਾਂ ਨੇ ਆਪਣਾ ਉਤਾਰਾ ਕਰਨਾ ਕੀਤਾ। ਇਹ ਗੱਲ ਸਾਧ ਸੰਗਤ ਜੀ ਮੈਂ ਬੇਨਤੀ ਕਰਾਂ ਸਾਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਕਈ ਜਿਹੜੇ ਨਾ ਤੇ ਆਪਾਂ ਵੇਖਦੇ ਹਾਂ ਜਿਨ੍ਹਾਂ ਦਾ ਮੇਲ ਸੰਗਤ ਦੇ ਨਾਲ ਨਹੀਂ ਹੁੰਦਾ ਜਿਹੜੇ ਸਿੱਖੀ ਤੋਂ ਖਿਲਾਫ ਰਹਿੰਦੇ ਹਨ ਕਦੇ ਵੀ ਸਾਧ ਸੰਗਤ ਜੀ ਉਹਨਾਂ ਮਨਮੁੱਖਾਂ ਦੇ ਉਹਨਾਂ ਬੇਈਮਾਨਾਂ ਦੀ ਸੰਗਤ ਦੇ ਵਿੱਚ ਨਹੀਂ ਬੈਠਣਾ ਚਾਹੀਦਾ। ਜਦੋਂ ਆਪਾਂ ਕਈ ਵਾਰੀ ਬਹਿੰਦੇ ਨਾ ਤੇ ਪਿਆਰਿਓ ਉਹ ਆਪਣਾ ਅਸਰ ਜਿਹੜਾ ਉਹਦੇ ਉੱਤੇ ਪਾਉਣਾ ਚਾਹੁੰਦੇ। ਹੁਣ ਸਮਝੋ ਜਿਨ੍ਹਾਂ ਦੇ ਘਰ ਦੇ ਵਿੱਚ ਤੁਸੀਂ ਗਏ ਉਹਨਾਂ ਦਾ ਭੋਜਨ ਛਕਣਾ ਉਹਨਾਂ ਦੀ ਆਗਿਆ ਦੇ ਵਿੱਚ ਰਹਿਣਾ ਤੇ ਉਹ ਬੰਦੇ ਪਿਆਰਿਓ ਤੁਹਾਨੂੰ ਰੋਟੀ ਦੇਣਗੇ ਖਿਲਾਉਣਗੇ ਪਿਲਾਉਣਗੇ ਤੇ ਨਾਲ ਪਿਆਰਿਓ ਉਹਨਾਂ ਨੇ ਆਪਣੀ ਮਤ ਦੀ ਗੱਲ ਕਰਨੀ ਹੈ। ਉਹਨਾਂ ਨੇ ਕਹਿਣਾ ਜੀ ਸਾਡਾ ਬਾਬਾ ਇੰਜ ਬੋਲਦਾ ਜੀ ਉੱਥੇ ਇਹ ਹੈ ਉਹ ਹੈ। ਉਹ ਆਪਣਾ ਅਸਰ ਜਿਹੜਾ ਤੁਹਾਡੇ ਉੱਤੇ ਪਾਉਣਾ ਚਾਹੁਣਗੇ। ਜੇ ਤੁਸੀਂ ਜ਼ਿਆਦਾ ਉਹਨਾਂ ਦੀ ਸੰਗਤ ਦੇ ਵਿੱਚ ਰਹਿ ਗਏ ਫਿਰ ਲੋਕਾਂ ਦਾ ਕੀ ਹੁੰਦਾ ਪਿਆਰਿਓ ਸਿੱਖੀ ਦੇ ਵੱਲੋਂ ਰੁਝਾਨ ਘੱਟ ਜਾਂਦਾ ਉਹਨਾਂ ਦਾ ਅਸਰ ਜਿਹੜਾ ਹੈ ਉਹਨਾਂ ਦੇ ਉੱਤੇ ਪੈਣਾ ਸ਼ੁਰੂ ਹੋ ਜਾਂਦਾ। ਕਈ ਵਾਰੀ ਆਪਾਂ ਵੇਖਿਆ ਕਈ ਬਹੁਤ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖ ਬਹੁਤ ਨਾਮ ਬਾਣੀ ਦਾ ਜਾਪ ਕਰਦੇ ਲੇਕਿਨ ਕਿਸੇ ਭੈੜੀ ਸੰਗਤ ਦੇ ਵਿੱਚ ਫਸ ਜਾਂਦੇ ਹਨ। ਅਨਮਤੀਆਂ ਕੋਲ ਮਨਮਤੀਆਂ ਕੋਲ ਉਹਨਾਂ ਦੀ ਸੰਗਤ ਦੇ ਵਿੱਚ ਜਦੋਂ ਬੈਠ ਜਾਂਦੇ ਉਹ ਬੰਦੇ ਆਪਣਾ ਅਸਰ ਉਹਨਾਂ ਦੇ ਉੱਤੇ ਪਾ ਦਿੰਦੇ। ਇੱਕ ਸਮੇਂ ਤੋਂ ਬਾਅਦ ਉਹ ਵਿਅਕਤੀ ਵੀ ਜਿਹੜਾ ਚੜ੍ਹਦੀ ਕਲਾ ਵਾਲਾ ਉਹ ਵੀ ਮਨਮਤੀਆ ਬਣ ਜਾਂਦਾ ਉਹਨਾਂ ਦੀ ਮਤ ਨੂੰ ਉਹ ਧਾਰਨ ਕਰ ਲੈਂਦਾ ਹੈ। ਇਸ ਕਰਕੇ ਸਾਧ ਸੰਗਤ ਜੀ ਤੇ ਮਹਾਰਾਜ ਨੇ ਵੀ ਕਿਹਾ ਨਾ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਕੁੜਿਆਰ ਕੁੜਿਆਰੀ ਜਾਇ ਰਲੇ ਕਿ ਜਿਹੜੇ ਜਦੋਂ ਵੀ ਆਪਾਂ ਪੰਗਤ ਦੇ ਵਿੱਚ ਬਹਿੰਦੇ ਹਾਂ ਸਿੱਖਾਂ ਦੀ ਪੰਗਤ ਦੇ ਵਿੱਚ ਬਹਿਣਾ ਚਾਹੀਦਾ ਹੈ। ਅਣਮਤੀ ਜਿਹੜੇ ਹਨ ਭਾਵ ਕੇ ਕਈ ਜਿਹੜੇ ਸਿੱਖੀ ਤੋਂ ਦੂਰ ਚੱਲ ਗਏ ਜਾਂ ਆਪਣੀ ਮਤ ਦਾ ਪ੍ਰਚਾਰ ਕਰਦੇ ਜਦੋਂ ਜ਼ਿਆਦਾ ਉਹਨਾਂ ਦੇ ਸੰਗਤ ਦੇ ਵਿੱਚ ਰਵਾਂਗੇ ਉਹਨਾਂ ਦਾ ਅਸਰ ਜਿਹੜਾ ਹੈ ਬੰਦੇ ਦੇ ਉੱਤੇ ਪੈ ਜਾਂਦਾ। ਇਸ ਕਰਕੇ ਬਾਬਾ ਕਾਨ ਸਿੰਘ ਜੀ ਅਨਮਤੀਆਂ ਦੀ ਸੰਗਤ ਦੇ ਵਿੱਚ ਨਹੀਂ ਗਏ ਜਿੱਥੇ ਸਿੰਘਾਂ ਦੀ ਸੰਗਤ ਹੈ ਉੱਥੇ ਜਾ ਕਰਕੇ ਡੇਰਾ ਕਰਨਾ ਕੀਤਾ।
1: ਬਾਬਾ ਸੋਲੀਨ
0: ਬਚਾ ਇਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਕਾਨ ਸਿੰਘ ਸਾਹਿਬ ਜੀ ਨੂੰ ਸੰਗਤਾਂ ਨੇ ਯਤਨ ਕਰਕੇ ਬਚਾਉਣਾ ਕੀਤਾ। ਹੁਣ ਅਗਲਾ ਦਿਨ ਜਦੋਂ ਚੜਿਆ ਨਾ ਫਰੂਕਸ਼ੀਅਰ ਬਾਦਸ਼ਾਹ ਜਿਹੜਾ ਬੁਲਾਉਂਦਾ ਕਹਿੰਦਾ ਕਿ ਜਿੰਨੇ ਸਿੰਘ ਭਾਈ ਜਿਨ੍ਹਾਂ ਨੂੰ ਕੈਦ ਦੇ ਵਿੱਚ ਪਾਇਆ ਗਿਆ ਕਹਿੰਦਾ ਕਿ ਸਾਰੇ ਸਿੰਘਾਂ ਨੂੰ ਨਾ ਮੇਰੇ ਅੱਗੇ ਲਿਆ ਕਰਕੇ ਤੁਸੀਂ ਹੱਥਾਂ ਪੈਰੀਆਂ ਦੇ ਵਿੱਚ ਬੇੜੀਆਂ ਬੰਨ ਕਰਕੇ ਲਿਆਉਣਾ ਕਰੋ ਮੇਰੇ ਅੱਗੇ ਪੇਸ਼ ਕਰੋ ਤੇ ਉਸ ਸੰਗਤਾਂ ਦੇ ਵਿੱਚ ਤੇ ਜਦੋਂ ਸਾਰੀਆਂ ਸੰਗਤਾਂ ਸਾਰੇ ਕੈਦੀਆਂ ਨੂੰ ਇੱਕ ਕਤਾਰ ਦੇ ਵਿੱਚ ਬੰਦ ਕਰ ਦਿੱਤਾ ਹੱਥਾਂ ਪੈਰਾਂ ਦੇ ਵਿੱਚ ਫਰੂਕਸ਼ਰ ਇੰਨਾ ਡਰਿਆ ਹੋਇਆ ਕਹਿੰਦਾ ਕਿ ਭਾਈ ਇਹ ਸਿੰਘਾਂ ਦਾ ਇਤਬਾਰ ਨਹੀਂ ਹੈ ਇਹ ਸਿੰਘਾਂ ਦਾ ਨਾਮ ਪਿਆਰਿਓ ਬੜਾ ਇਹਨੇ ਸੁਣਿਆ ਸੀ ਕਿ ਬੜੇ ਚੜ੍ਹਦੀ ਕਲਾ ਵਾਲੇ ਹੁੰਦੇ ਇਹਨਾਂ ਦੇ ਵਿੱਚ ਇੱਕ ਨਾਮ ਅਕਸਰ ਬਾਬਾ ਬਾਜ ਸਿੰਘ ਜੀ ਦਾ ਨਾਮ ਬਹੁਤ ਇਹਦੇ ਕੰਨਾਂ ਦੇ ਵਿੱਚ ਪਿਆ ਹਰ ਕੋਈ ਕਹਿੰਦਾ ਬਾਬਾ ਬਾਜ ਸਿੰਘ ਵਰਗਾ ਯੋਧਾ ਕੋਈ ਵੀ ਨਹੀਂ ਹੈ ਬਹੁਤ ਦਲੇਰ ਹੈ ਬਹੁਤ ਫੁਰਤੀ ਰਫਤਾਰ ਦੇ ਨਾਲ ਵੈਰੀ ਦੇ ਉੱਤੇ ਹਮਲਾ ਕਰਦਾ ਇਸ ਤਰ੍ਹਾਂ ਜਦੋਂ ਇਹਨੇ ਸੁਣਿਆ ਤੇ ਕਿਸੇ ਨੇ ਕਿਹਾ ਕਿ ਉਹ ਬਾਬਾ ਬਾਜ ਸਿੰਘ ਵੀ ਆਪਣੇ ਕੈਦੀਆਂ ਦੇ ਵਿੱਚ ਹੈ ਜਿੱਥੇ ਕੈਦੀਆਂ ਨੂੰ ਬਿਠਾਇਆ ਗਿਆ ਤੇ ਬਿਠਾ ਕਰਕੇ ਉਹਨਾਂ ਨੂੰ ਪੁੱਛਦਾ ਕਿ ਭਾਈ ਤੁਹਾਡੇ ਵਿੱਚ ਮੈਂ ਸੁਣਿਆ ਕਿ ਕੋਈ ਬਾਜ ਸਿੰਘ ਨਾਮ ਦਾ ਬਹੁਤ ਤਗੜਾ ਜਵਾਨ ਹੈ।
1: ਬਾਜ ਸਿੰਘ ਬੜ ਜੋਧਾ ਕੌਣੇ
0: ਤੇ ਬਾਬਾ ਬਾਜ ਸਿੰਘ ਇੱਕ ਕਿਹੜਾ ਜੋਧਾ ਹੈ
1: ਜਦੋਂ ਦਿਖਾਵੋ
0: ਤੇ ਸਿਪਾਹੀਆਂ ਨੂੰ ਬੋਲਦਾ ਕਿ ਭਾਈ ਉਹ ਬਾਜ ਸਿੰਘ ਨੂੰ ਜੁਦਾ ਕਰੋ ਵੱਖਰਾ ਕਰਕੇ ਦਿਖਾਓ ਮੈਂ ਵੀ ਵੇਖਣਾ ਚਾਹੁੰਦਾ। ਜਿਹਦੀ ਬਹੁਤ ਧਾਂਗ ਸੀ ਬੜਾ ਨਾਮ ਸੀ ਲੋਕੀ ਕਹਿੰਦੇ ਬਹੁਤ ਤਗੜਾ ਸੂਰਮਾ ਬਹੁਤ ਤਗੜਾ ਜਵਾਨ ਮੈਂ ਵੀ ਵੇਖਾਂ ਤਾਂ ਸਹੀ ਇਹ ਕਿਸ ਤਰ੍ਹਾਂ ਕਿਹੜੀ ਮਿੱਟੀ ਦਾ ਬਣਿਆ ਹੋਇਆ। ਤੇ ਤੁਰੰਤ ਸਾਧ ਸੰਗਤ ਜੀ ਸਿਪਾਹੀਆਂ ਨੇ ਬਾਬਾ ਬਾਜ ਸਿੰਘ ਜੀ ਨੂੰ ਪਾਸੇ ਕਰ ਦਿੱਤਾ ਤੇ ਉਸ ਵੇਲੇ ਧੀਰਜ ਧਾਰਨ ਕਰਕੇ
1: ਦਾਸ ਬਾਜ ਸਿੰਘ
0: ਦੇਖੋ ਇੰਜ ਨਹੀਂ ਕਿਹਾ ਕਿ ਬਾਦਸ਼ਾਹ ਮੈਂ ਉਹ ਗਬਰੂ ਜਵਾਨ ਸੂਰਮਾ ਬਾਜ ਸਿੰਘ ਹਾਂ। ਬਹੁਤ ਨਿਮਰਤਾ ਦੇ ਵਿੱਚ ਅੱਗੇ ਆ ਕਰਕੇ ਵਚਨ ਕੀਤੋ ਨੇ ਬਾਬਾ ਬਾਜ ਸਿੰਘ ਜੀ ਕਹਿੰਦੇ ਉਹ ਬੇਈਮਾਨਾ ਬਾਦਸ਼ਾਹ ਮੈਂ ਧੰਨ ਗੁਰੂ

0: ਦੇ ਬਾਦਸ਼ਾਹ ਕੇ ਫਰੂਕਸ਼ੀਅਰ ਬੋਲਦਾ ਕਿ ਸੁਣਿਆ ਬਾਤ ਸਿੰਘ ਤੂੰ ਬਹੁਤ ਤਗੜਾ ਯੋਧਾ ਹੈ ਸੂਰਮਾ ਹੈ ਤੇ ਕਹਿੰਦਾ ਉਹਨੇ ਕਟਾਕਸ਼ ਕਰਕੇ ਵਚਨ ਕੀਤਾ ਕਿ ਹੁਣ ਤਾਂ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸੁਣਿਆ ਕਿ ਸ਼ੇਰ ਵੀ ਜਿਹੜੇ ਬੜੇ ਤਗੜੇ ਹੁੰਦੇ ਲੇਕਿਨ ਇੱਕ ਵਾਰੀ ਸ਼ੇਰ ਜਦੋਂ ਪਿੰਜੜੇ ਦੇ ਵਿੱਚ ਪਾ ਦਿਓ ਉਹ ਸ਼ੇਰ ਵੀ ਸਿਰਫ ਬਿੱਲੀ ਬਣ ਕਰਕੇ ਰਹਿ ਜਾਂਦਾ ਉਹਨੇ ਇਹ ਤਾਣਾ ਮੀਣਾ ਜਿਹਾ ਮਾਰਿਆ ਕਿਹਾ ਕਿ ਬੇਸ਼ੱਕ ਤੂੰ ਹੋਵੇਗਾ ਜੰਗਲ ਦਾ ਸ਼ੇਰ ਲੇਕਿਨ ਅੱਜ ਤੈਨੂੰ ਗ੍ਰਿਫਤਾਰ ਅਸੀਂ ਕੀਤਾ ਤੈਨੂੰ ਆਪਣੇ ਜੇਲ੍ਹ ਖਾਨੇ ਦੇ ਵਿੱਚ ਪਿੰਜੜੇ ਦੇ ਵਿੱਚ ਪਾਇਆ ਹੋਇਆ ਹੈ ਤੂੰ ਤਾਂ ਸਾਡੇ ਸਾਹਮਣੇ ਬਿੱਲੀ ਬਣ ਗਿਆ ਤੇ ਜਦੋਂ ਇਹ ਵਚਨ ਕੀਤਾ ਤਾਣਾ ਮੀਣਾ ਮਾਰਿਆ ਸੀ ਨਾ ਤੇ ਉਸੇ ਵੇਲੇ ਲਲਕਾਰਾ ਮਾਰ ਕਰਕੇ ਬਾਬਾ ਬਾਦ ਸਿੰਘ ਜੀ ਨੇ ਕਿਹਾ ਤੇ ਖੜਾ ਹੋ ਕਰਕੇ ਕਹਿਣ ਲੱਗਾ ਬੇਈਮਾਨਾ ਜੇ ਮੇਰੀ ਤਾਕਤ ਵੇਖਣੀ ਆ ਜੌਹਰ ਦੇਖਣੇ ਆ ਬੇੜੀਆਂ ਖੋਲ ਤੈਨੂੰ ਮੈਂ ਹੁਣੇ ਹੀ ਦੋ ਹੱਥ ਕਰਕੇ ਦਿਖਾਵਾਂਗਾ ਤੂੰ ਕਹਿੰਦਾ ਨਾ ਵੀਰਪਣਾ ਵੇਖਣਾ ਚਾਹੁੰਦਾ ਆ ਬੇੜੀਆਂ ਦੇ ਵਿੱਚ ਕਿਸ ਤਰ੍ਹਾਂ ਤੈਨੂੰ ਆਪਣੇ ਵੀਰਪਣੇ ਦਾ ਆਪਣੀ ਵਾਯੂ ਬਲ ਦਾ ਤੈਨੂੰ ਪ੍ਰਦਰਸ਼ਨ ਕਰੀਏ ਪ੍ਰਗਟਾਵਾ ਕਰੀਏ ਆ ਬੇੜੀਆਂ ਖੋਲ ਫਿਰ ਮੈਂ ਤੈਨੂੰ ਦਿਖਾਵਾਂਗਾ ਮੇਰੇ ਵਾਯੂ ਦੇ ਵਿੱਚ ਕਿੰਨੀ ਸ਼ਕਤੀ ਹੈ ਤੇ ਆ ਜਾ ਫਿਰ ਮੇਰੇ ਅੱਗੇ ਸੌ ਬੰਦਾ ਛੱਡ ਦੇ ਇੱਕ ਪਾਸੇ ਬਾਜ ਸਿੰਘ ਹੋਵੇਗਾ ਦੂਜੇ ਪਾਸੇ ਤੇਰੇ ਸੌ ਸਿਪਾਹੀ ਹੋਣਗੇ ਝਟਕਾ ਝਟਕਾ ਕਰਕੇ ਸੌਵਾਂ ਦਾ ਮੈਂ ਖਾਤਮਾ ਕਰ ਦੇਣਾ ਤੇ ਕਹਿਣ ਲੱਗਾ ਜਦੋਂ ਵਚਨ ਕੀਤਾ ਤੇ ਉਸੇ ਵੇਲੇ ਕਹਿੰਦੇ ਬਾਦਸ਼ਾਹ ਨੇ ਕਿਹਾ ਕਿ ਜਾਓ ਭਾਈ ਕਿ ਇਹਦੀ ਸੂਰਮਤਾਈ ਤਾਂ ਆਪਾਂ ਵੇਖੀਏ ਜਾਓ ਜਾ ਕਰਕੇ ਇਹਦੀਆਂ ਬੇੜੀਆਂ ਖੋਲ ਦਿਓ
1: ਬਾਜ ਸਿੰਘ ਬੁਝਵਾਰੀ
0: ਤੇ ਜਦੋਂ ਜਾ ਕਰਕੇ ਉਹ ਸਿਪਾਹੀ ਉਹਦੇ ਬੇੜੀਆਂ ਨੂੰ ਤੋੜਨ ਲੱਗੇ ਸਨ ਕੱਢਣ ਲੱਗੇ ਉਸੇ ਵੇਲੇ ਬਾਬਾ ਬਾਦ ਸਿੰਘ ਜੀ ਨੇ ਫੁਰਤੀ ਦੇ ਨਾਲ ਛਲਾਂਗ ਮਾਰਨੀ ਕੀਤੀ ਤੇ ਸਾਧ ਸੰਗਤ ਜੀ ਉਹ ਹੱਥ ਦੇ ਵਿੱਚ ਕੜੇ ਪਾਏ ਗਏ ਸੀ ਨਾ ਕਿਉਂਕਿ ਹੱਥਾਂ ਪੈਰਾਂ ਦੇ ਵਿੱਚ ਜਦੋਂ ਬੇੜੀਆਂ ਦੇ ਨਾਲ ਜਕੜਿਆ ਜਾਂਦਾ ਤੇ ਕੜੇ ਜਿਹੜੇ ਹਨ ਮੋਟਾ ਕੜਾ ਜਿਹੜਾ ਹੈ ਜਿਹਦੇ ਵਿੱਚ ਜਿੰਦਰਾ ਲਾਇਆ ਜਾਂਦਾ ਹੈ ਤੇ ਉਹ ਪਾਏ ਜਾਂਦੇ ਉਹਦੇ ਨਾਲ ਸਾਂਕਲ ਜਿਹੜੀ ਹੈ ਬੰਨੀ ਜਾਂਦੀ ਹੈ ਜਦੋਂ ਇਹਦੇ ਬੇਈਮਾਨ ਬੰਦੇ ਬਾਬਾ ਬਾਦ ਸਿੰਘ ਜੀ ਦੇ ਲਾਗੇ ਗਏ ਬਾਬਾ ਬਾਦ ਸਿੰਘ ਜੀ ਨੇ ਫੁਰਤੀ ਦੇ ਨਾਲ ਤੇ ਦੋਵੇਂ ਕਸੁੰਨ ਜਿਹੜੇ ਇਸ ਤਰ੍ਹਾਂ ਮਾਰਨੇ ਕੀਤੇ ਉਹ ਕੜਿਆਂ ਦੇ ਨਾਲ ਮਾਰ ਕਰਕੇ ਦੋ ਚਾਰ ਤੁਰਕ ਜਿਹੜੇ ਹਨ ਉੱਥੇ ਹੀ ਥਾਂ ਤੇ ਚਿੱਤ ਕਰਨੇ ਕੀਤੇ ਬਸ ਉਹੀ ਪਿਆਰੇ ਉਹ ਕੜਿਆਂ ਦੇ ਨਾਲ ਮਾਰ ਮਾਰ ਕਰਕੇ ਤਿੰਨ ਚਾਰ ਸਿਪਾਹੀ ਜਿਹੜੇ ਹਨ ਉਹਨਾਂ ਨੂੰ ਥਾਂ ਤੇ ਹੀ ਢਹਿਢੇਰੀ ਕਰ ਦਿੱਤਾ ਉਹਨਾਂ ਨੂੰ ਉੱਥੇ ਹੀ ਖਤਮ ਕਰਨਾ ਕੀਤਾ ਯਾਦ ਰੱਖੋ ਪਿਆਰਿਓ ਮੈਂ ਆਪ ਨੂੰ ਬੇਨਤੀ ਕਰਨਾ ਕਰਾਂ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਜਿਹੜੇ ਜੋ ਅੱਜ ਕੈਦ ਦੇ ਵਿੱਚ ਹਨ ਇੱਕ ਵਾਰੀ ਆਪ ਨੂੰ ਪਤਾ ਹੋਵੇਗਾ ਕੋਈ ਬੇਈਮਾਨ ਬੰਦਾ ਜਿਹੜਾ ਹੈ ਉਹ ਆਪਣਾ ਨਾਮ ਬਣਾਉਣ ਦੇ ਲਈ ਆਪਣੀ ਪ੍ਰਸਿੱਧੀ ਕਰਨ ਦੇ ਲਈ ਜਦੋਂ ਭਾਈ ਸਾਹਿਬ ਜੀ ਨੂੰ ਜਦੋਂ ਜੇਲ੍ਹ ਦੇ ਵਿੱਚੋਂ ਕੋਰਟ ਦੇ ਵਿੱਚ ਲੈ ਕੇ ਜਾ ਰਹੇ ਸਨ ਉਹਨਾਂ ਦੀ ਪੇਸ਼ੀ ਦੇ ਲਈ ਉਹ ਬੇਈਮਾਨ

ਤੇ ਬਾਬਾ ਆਪਣੇ ਭਾਈ ਹਵਾਰਾ ਜੀ ਨੂੰ ਜਗਤਾਰ ਸਿੰਘ ਜੀ ਹਵਾਰਾ ਜੀ ਨੂੰ ਚਪੇੜ ਮਾਰਨ ਦਾ ਉਹਨੇ ਯਤਨ ਕੀਤਾ ਤੇ ਉਹ ਲਾਗੇ ਵੀ ਚੱਲ ਗਿਆ। ਜਦੋਂ ਚਪੇੜ ਮਾਰਨ ਦਾ ਯਤਨ ਕੀਤਾ ਉਹ ਭਾਈ ਹਵਾਰਾ ਜੀ ਤੁਰੰਤ ਉਹਨਾਂ ਨੇ ਆਪਣੇ ਆਪ ਨੂੰ ਸਾਂਭ ਲਿਆ ਤੇ ਉਹੀ ਕੜੇ ਬੇੜੀਆਂ ਦੇ ਨਾਲ ਵੱਟ ਕੇ ਇਹੋ ਜਿਹੀ ਚਪੇੜ ਮਾਰੀ। ਉਹ ਇੰਨਾ ਤਗੜਾ ਬੰਦਾ ਹਾਥੀ ਵਰਗਾ ਝੋਟੇ ਵਰਗਾ ਚਪੇੜ ਖਾ ਕਰਕੇ ਧਰਤੀ ਤੇ ਗਿਰ ਗਿਆ ਤੇ ਕੜਾ ਲੱਗ ਕਰਕੇ ਉਹਦੇ ਦੰਦ ਭੰਨੇ ਗਏ, ਉਹਦਾ ਮੂੰਹ ਫੁੱਟ ਗਿਆ ਤੇ ਉਹ ਆਪ ਉਹ ਗਿਆ ਤਾਂ ਸੀ ਕਿ ਭਾਈ ਮੈਂ ਮਾਰਾਂਗਾ। ਲੋਕੀ ਕਹਿਣਗੇ ਕਿ ਦੇਖੋ ਜੀ ਭਾਈ ਹਵਾਰਾ ਜੀ ਨੂੰ ਇਹਨੇ ਚਪੇੜ ਮਾਰੀ, ਉਹਦੇ ਉੱਤੇ ਵਾਰ ਕਰਨਾ ਕੀਤਾ। ਲੇਕਿਨ ਗੁਰਮੁਖ ਪਿਆਰੇ ਨੇ ਭਾਈ ਜਗਤਾਰ ਸਿੰਘ ਜੀ ਨੇ ਵੱਟ ਕੇ ਚਪੇੜ ਮਾਰੀ, ਥਾਂ ਤੇ ਹੀ ਪਿਆਰੇ ਉਹਨੂੰ ਚਿੱਤ ਕਰ ਦਿੱਤਾ। ਚਾਰ ਬੰਦੇ ਚੱਕ ਕੇ ਲੈ ਕੇ ਗਏ, ਉਹਦਾ ਮੂੰਹ ਵੀ ਭੰਨ ਦਿੱਤਾ ਗਿਆ ਤੇ ਪੂਰਾ ਲਹੂ ਲੁਹਾਨ ਹੋ ਗਿਆ। ਉਹ ਜੋ ਵੀਡੀਓ ਬਣਾਉਣ ਦੇ ਲਈ ਬੰਦੇ ਗਏ ਸੀ ਨਾ, ਉਹ ਚਾਹੁੰਦਾ ਸੀ ਕਿ ਬਾਬਾ ਜੀ ਦੀ ਭਾਈ ਜਗਤਾਰ ਸਿੰਘ ਜੀ ਦੀ ਮੈਂ ਵੀਡੀਓ ਬਣਾਵਾਂ, ਇਹਨਾਂ ਦੀ ਮੈਂ ਬੇਇੱਜ਼ਤੀ ਕਰਾਂ। ਲੇਕਿਨ ਪੁੱਠਾ ਕੰਮ ਪੁੱਠਾ ਪੈ ਗਿਆ, ਉਹ ਵੀਡੀਓ ਇੰਨੀ ਵਾਇਰਲ ਹੋ ਗਈ। ਫਿਰ ਲੋਕਾਂ ਨੇ ਕਿਹਾ ਬੇਈਮਾਨਾ ਗਿਆ ਨਾ ਸ਼ੇਰ ਨੂੰ ਮਾਰਨ ਦੇ ਲਈ, ਸ਼ੇਰ ਦੇ ਪਿੰਜਰੇ ਦੇ ਲਾਗੇ ਵੀ ਕੋਈ ਚੱਲ ਜਾਵੇ, ਸ਼ੇਰ ਨੇ ਚਪੱਟਾ ਮਾਰ ਦਿੱਤਾ, ਉਹਦੀ ਚਪੇੜ ਦੇ ਵਿੱਚ ਆ ਗਿਆ ਬੰਦੇ ਦੀਆਂ ਆਂਦੜਾਂ, ਉਹ ਫਿਰ ਵੀ ਬਾਹਰ ਕੱਢ ਦਿੰਦਾ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਅੱਜ ਵੀ ਇਸ ਤਰ੍ਹਾਂ ਦੇ ਪ੍ਰਮਾਣ ਸਾਨੂੰ ਪ੍ਰਾਪਤ ਹੁੰਦੇ ਹਨ। ਭਾਈ ਬਾਜ ਸਿੰਘ ਜੀ ਜਿਹੜੇ ਉਹਨਾਂ ਨੂੰ ਮਾਰਨ ਦੇ ਲਈ ਜਦੋਂ ਗਏ, ਪਕੜਨ ਦੇ ਲਈ ਗਏ, ਖੋਲਣ ਦੇ ਲਈ ਗਏ, ਉਹਨਾਂ ਨੇ ਉਂਝੀ ਪਿਆਰਿਓ ਹਥੇਲੀਆਂ ਨੂੰ ਘੁਮਾਉਣਾ ਕੀਤਾ, ਕੜਿਆਂ ਦੇ ਨਾਲ ਹੀ ਮਾਰ ਮਾਰ ਕਰਕੇ ਤਿੰਨ ਚਾਰ ਤੁਰਕ ਜਿਹੜੇ ਥਾਂ ਤੇ ਹੀ ਚਿੱਤ ਕਰਨੇ ਕੀਤੇ, ਮਾਰ ਦਿੱਤਾ। ਤੇ ਉੱਥੇ ਲਾਗੇ ਪਿਆਰਿਓ ਇੱਕ ਨਵਾਬ ਜਾਦਾ ਜਿਹੜਾ ਖੜੋਤਾ ਹੋਇਆ ਹੈ, ਤੇ ਉਹਨੂੰ ਪਿਆਰਿਓ ਹੱਥ ਉਠਾ ਕਰਕੇ ਉਹਨੇ ਨਹੀਂ ਮਾਰਿਆ। ਉਹਨੇ ਵੇਖਿਆ ਕਿ ਭਾਈ ਇਹ ਤਾਂ ਬਹੁਤ ਤਗੜਾ ਹੈ, ਭਾਈ ਬਾਜ ਸਿੰਘ ਤੇ ਸ਼ੇਰ ਤੇ

0: ਕਰਕੇ ਦੌੜ ਗਿਆ, ਬਹੁਤ ਦੂਰ ਨਿਕਲ ਗਿਆ। ਉਹਨੇ ਆਪਣੀ ਜਾਨ ਬਚਾਈ ਤੇ ਕਹਿੰਦਾ, ਯਾ ਖੁਦਾ ਮੇਰੀ ਜਾਨ ਬਚ ਗਈ, ਜੇ ਮੈਂ ਵੀ ਲਾਗੇ ਹੋ ਜਾਂਦਾ ਨਾ। ਭਾਈ ਬਾਜ ਸਿੰਘ ਨੇ ਚਪੇੜ ਮਾਰ ਕੇ ਕੜੇ ਦੇ ਨਾਲ ਮੈਨੂੰ ਵੀ ਥਾਂ ਤੇ ਭੰਨ ਦੇਣਾ, ਮਾਰ ਦੇਣਾ ਸੀ। ਆ ਔਰ ਇੱਕ ਪਿਆਰਿਓ ਮਨ ਵਿੱਚ ਯਾਦ ਆ ਰਿਹਾ, ਆ ਥੋੜੇ ਕੁ ਸਮਾਂ ਪਹਿਲਾਂ ਕੋਈ ਪੁਲਿਸ ਵਾਲਾ ਬੇਈਮਾਨ ਬੰਦਾ ਜਿਹਨੇ ਬਹੁਤ ਸਾਰੇ ਸਿੰਘਾਂ ਦਾ ਕਤਲ ਕਰਨਾ ਕੀਤਾ, ਜੇਲ੍ਹ ਦੇ ਵਿੱਚ ਡੱਕਿਆ ਗਿਆ ਸੀ, ਤੇ ਉੱਥੇ ਗੁਰਮੁਖ ਪਿਆਰੇ ਨੇ ਤੇ ਉੱਥੇ ਵੀ ਪਿਆਰਿਓ ਬਹੁਤ ਜ਼ਿਆਦਾ ਭੌਂਕਦਾ ਕਹਿੰਦਾ ਸੀ ਕਿ ਮੇਰਾ ਨਾਮ, ਉਹਦਾ ਨਾਮ ਸੀ ਸੂਬਾ ਸਿੰਘ, ਲੋਕੀ ਉਹਨੂੰ ਸੂਬਾ ਸਰਹੰਦ ਬੋਲਦੇ, ਇੰਨਾ ਜ਼ਾਲਮ ਬੰਦਾ ਭੈੜਾ। ਉਹ ਐਵੇਂ ਬੋਲੀ ਜਾਂਦਾ ਸੀ ਗੁਰਮੁਖ ਪਿਆਰਿਆਂ ਨੂੰ ਕਿ ਭਾਈ ਮੈਂ ਤਾਂ ਸੂਬਾ ਸਰਹੰਦ ਹਾਂ, ਜੇ ਮੇਰੇ ਵੇਲੇ ਹੁੰਦਾ ਨਾ ਤੇਰਾ ਐਨਕਾਊਂਟਰ ਕਰ ਦੇਣਾ ਸੀ, ਤੈਨੂੰ ਮਾਰ ਦੇਣਾ ਸੀ। ਉਹ ਗੁਰਮੁਖ ਪਿਆਰੇ ਨੇ ਪਿਆਰੇ ਉਹ ਜੇਲ੍ਹ ਦੇ ਵਿੱਚ ਬੇੜੀਆਂ ਵਿੱਚ ਜਕੜਿਆ ਹੋਇਆ, ਉਹਨੇ ਇਸ ਤਰ੍ਹਾਂ ਚਪੇੜਾਂ ਮਾਰੀਆਂ, ਕੜੇ ਦੇ ਨਾਲ ਹੀ ਮਾਰ ਕਰਕੇ ਉਸ ਬੇਈਮਾਨ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਆਹ ਥੋੜੇ ਹੀ ਸਮਾਂ ਪਹਿਲਾਂ ਦੀ ਗੱਲ ਹੈ, ਉਹ ਵੀ ਆਪਾਂ ਵੇਖਿਆ। ਇਸ ਤਰ੍ਹਾਂ ਹੀ ਪਿਆਰਿਓ ਦੇਖੋ, ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰਦਾ ਦੁਹਰਾਉਂਦਾ, ਜਿਸ ਤਰ੍ਹਾਂ ਭਾਈ ਬਾਜ ਸਿੰਘ ਜੀ ਨੇ ਤੇ ਸਨ ਪਿਆਰਿਓ ਉਹਨਾਂ ਨੇ ਕੜਿਆਂ ਦੇ ਨਾਲ ਮਾਰ ਕਰਕੇ ਤਿੰਨ ਚਾਰ ਤੁਰਕਾਂ ਨੂੰ ਥਾਂ ਤੇ ਚਿੱਤ ਕਰ ਦਿੱਤਾ। ਅੱਜ ਵੀ ਗੁਰੂ ਕੇ ਪਿਆਰੇ, ਗੁਰੂ ਕੇ ਸਿੰਘ ਸੂਰਮੇ ਇਹੋ ਜਿਹੇ ਮੌਜੂਦ ਹਨ। ਵਕਤ ਕੁ ਵਕਤ ਪਿਆਰਿਓ ਜਦੋਂ ਲੋੜ ਪੈਂਦੀ ਉਹ ਆਪਣੀ ਬਹਾਦਰੀ ਦਾ ਤੇ ਆਪਣੇ ਯੋਧੇਪਣਿਆਂ ਦਾ ਉਹ ਪਰਚੇ ਦਿੰਦੇ ਰਹਿੰਦੇ ਹਨ।
1: ਪ੍ਰਸੰਨ ਹੋਏ ਛੁਟਵਾਇਓ,
0: ਤੇ ਕਹਿੰਦੇ ਕਿ ਬਾਦਸ਼ਾਹ ਜਿਹੜਾ ਫਰੂਕਸ਼ਰ ਬੜਾ ਪ੍ਰਸੰਨ ਹੋਇਆ, ਤੇ ਕਹਿੰਦੇ ਉਹਨੂੰ ਛੱਡ ਦਿੱਤਾ। ਲੇਕਿਨ ਗੱਲ ਜਿਹੜੀ ਹੈ ਪਿਆਰਿਓ, ਆਪਾਂ ਦੂਜੇ ਸਰੋਤ ਪੜ੍ਹਦੇ ਹਾਂ ਤੇ ਪਤਾ ਲੱਗਦਾ ਕਿ ਉਹਨੇ ਬਾਬਾ ਬਾਜ ਸਿੰਘ ਜੀ ਨੂੰ ਨਹੀਂ ਛੱਡਣਾ ਕੀਤਾ। ਬਾਬਾ ਬਾਜ ਸਿੰਘ ਜੀ ਨੂੰ ਫਿਰ ਪਿਆਰਿਓ ਇਹ ਪਕੜਾ ਕਰਕੇ ਤੇ ਬਹੁਤ ਸਖਤੀ ਦੇ ਨਾਲ ਕੋ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਹੁਣ ਅੱਗੇ ਪਿਆਰਿਓ ਭਾਈ ਕਾਨ ਸਿੰਘ ਜੀ ਜਿਹੜੇ ਹਨ ਤੇ ਇੱਥੋਂ ਜੇਲ੍ਹ ਦੇ ਵਿੱਚੋਂ ਨਿਕਲ ਕਰਕੇ ਜਿਨ੍ਹਾਂ ਸਿੰਘਾਂ ਦੇ ਘਰ ਦੇ ਵਿੱਚ ਉਹਨਾਂ ਨੇ ਡੇਰਾ ਕੀਤਾ, ਤੇ ਉਹ ਸਿੰਘ ਜਿਹੜਾ ਨਾ ਪਿਆਰਿਓ ਇੱਕ ਪਠਾਨ ਦੇ ਕੋਲ ਉਹ ਨੌਕਰੀ ਕਰਿਆ ਕਰਦਾ, ਤੇ ਉਹਨੇ ਕੀ ਕੀਤਾ ਸਾਧ ਸੰਗਤ ਜੀ, ਤੇ ਉਸ ਪਠਾਨ ਨੇ ਬੇਈਮਾਨ ਨੇ ਕੀ ਕੀਤਾ ਕਿ ਉਹ ਸਿੰਘ ਤੋਂ ਪੂਰਾ ਜਿਹੜਾ ਹੈ ਕੰਮ ਕਰਾ ਲਿਆ। ਜਿਸ ਤਰ੍ਹਾਂ ਆਪਾਂ ਪਿਆਰਿਓ ਠੇਕੇ ਤੇ ਕੰਮ ਕਰਾਉਂਦੇ ਹਾਂ, ਥੋੜਾ ਬੜਾ ਪੈਸਾ ਦਿੰਦੇ ਤੇ ਆਪਣਾ ਸਾਰਾ ਕੰਮ ਕਰਾ ਲੈਣਾ, ਫਿਰ ਬਾਅਦ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਠੀਕ ਹੈ ਭਾਈ, ਕਿ ਆਪਾਂ ਜਦੋਂ ਕੰਮ ਖਤਮ ਹੋ ਗਿਆ ਆਪਾਂ ਹਿਸਾਬ ਕਿਤਾਬ ਕਰੀਏ, ਤੇਰਾ ਜਿੰਨਾ ਪੈਸਾ ਬਣਦਾ, ਜਿੰਨੀ ਤੇਰੀ ਰਕਮ ਬਣਦੀ ਹੈ ਉਹ ਤੈਨੂੰ ਦੇ ਦੇਵਾਂਗੇ। ਲੇਕਿਨ ਉਸ ਬੇਈਮਾਨ ਨੇ, ਪਠਾਨ ਨੇ ਸਿੰਘਾਂ ਤੋਂ, ਜਿਹੜੇ ਗੁਰੂ ਕੇ ਸਿੰਘ ਸੀ ਨਾ ਸਾਧ ਸੰਗਤ ਜੀ ਕੰਮ ਕਾਜ ਕਰਨ ਵਾਲੇ, ਉਹਨਾਂ ਤੋਂ ਬੇਈਮਾਨ ਨੇ ਸਾਰਾ ਕੰਮ ਕਰਾ ਲਿਆ। ਕੰਮ ਕਰਾਉਣ ਤੋਂ ਬਾਅਦ ਜਦੋਂ ਪੈਸੇ ਲੈਣ ਦੀ ਵਾਰੀ ਆਈ, ਸਿੰਘ ਗਏ ਕਿਹਾ ਕਿ ਭਾਈ ਸਾਹਿਬ ਜੀ ਅਸੀਂ ਤੁਹਾਡਾ ਕੰਮ ਕਰ ਲਿਆ, ਹੁਣ ਸਾਨੂੰ ਸਾਡਾ ਪੈਸਾ ਦਿੱਤਾ ਜਾਵੇ। ਉਹ ਪਠਾਨ ਬੇਈਮਾਨ ਹੋ ਗਿਆ, ਮੁਕਰ ਗਿਆ, ਕਹਿਣ ਲੱਗਾ ਸਿੰਘੋ ਕਾਦੇ ਪੈਸੇ, ਇੱਕ ਵੀ ਦਮੜਾ ਨਹੀਂ ਮਿਲੇਗਾ, ਮੇਰਾ ਕੰਮ ਖਰਾਬ ਕਰ ਦਿੱਤਾ। ਉਹਨਾਂ ਦੇ ਉੱਤੇ ਤੁਮਤਾ ਲਾਉਂਦਾ, ਉਹਨਾਂ ਦੇ ਉੱਤੇ ਚੜ ਚੜ ਕੇ ਆਉਂਦਾ।
1: ਇਸ ਆਗੇ ਸਿੱਖ ਕਾਰ ਸੁਧਾਰ,
0: ਤੇ ਹੁਣ ਉਹ ਸਿੱਖ ਜਿਹੜੇ ਨਾ ਪਿਆਰੇ

0: ਤੇ ਇਸ ਕਰਕੇ ਨਾ ਸਿੰਘ ਵੀ ਪਿਆਰਿਓ ਉਹਦੇ ਕੋਲ ਕੰਮ ਕਰਦੇ ਸਨ। ਤੇ ਉਹ ਤੋਂ ਬਾਅਦ ਭਾਈ ਕਾਨ ਸਿੰਘ ਦੇ ਕੋਲ ਉਹ ਸਿੰਘ ਗਏ ਤੇ ਉਹਨਾਂ ਨੇ ਵਚਨ ਕੀਤਾ ਕਿ ਬਾਬਾ ਜੀ ਆਹ ਬੇਈਮਾਨ ਬੰਦਾ ਜਿਹੜਾ ਇਹਨੇ ਕੰਮ ਸਾਡੇ ਤੋਂ ਪੂਰਾ ਕਰਾ ਲਿਆ, ਇੰਨੀ ਮਾਇਆ ਰਹਿੰਦੀ ਹੈ ਇਹ ਮਾਇਆ ਦੇ ਨਹੀਂ ਰਿਹਾ, ਸਾਨੂੰ ਸਗੋਂ ਦੱਬ ਕੇ ਮਾਰਦਾ, ਕਹਿੰਦਾ ਕਿ ਜੇ ਪੈਸਾ ਮੰਗਿਆ ਮੈਂ ਤੁਹਾਨੂੰ ਸਰਕਾਰ ਦੇ ਹਵਾਲੇ ਕਰ ਦੇਵਾਂਗਾ, ਇੰਜ ਕਰਾਂਗਾ ਉਂਝ ਕਰਾਂਗਾ ਕਰਕੇ। ਤੇ ਉਸ ਵੇਲੇ ਭਾਈ ਕਾਨ ਸਿੰਘ ਜੀ ਨੇ ਕਿਹਾ ਖਾਲਸਾ ਜੀ ਉਹ ਫਿਕਰ ਨਾ ਕਰੋ, ਆਪਣੇ ਹੱਕ ਹਕੂਕ ਦੀ ਮਾਇਆ ਜਿਹੜੀ ਹੈ ਬੇਈਮਾਨਾਂ ਨੂੰ ਦੇਣੀ ਨਹੀਂ ਚਾਹੀਦੀ ਹੈ। ਗੁਰੂ ਕਾ ਸਿੱਖ ਗੁਰੂ ਕਾ ਖਾਲਸਾ ਪਿਆਰਿਓ, ਹੱਕ ਪਰਾਇਆ ਨਾਨਕਾ ਉਸ ਸੂਬਰ ਉਸ ਗਾਏ, ਗੁਰੂ ਕਾ ਸਿੱਖ ਪਰਾਇਆ ਦਾ ਹੱਕ ਨਹੀਂ ਮਾਰਦਾ। ਲੇਕਿਨ ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਖੱਬੀ ਖਾਨ ਹੋਵੇ, ਜਿਹੜਾ ਬੋਲੇ ਕਿ ਸਿੰਘੋ ਮੈਂ ਤੁਹਾਡਾ ਹੱਕ ਮਾਰ ਕੇ ਖਾ ਜਾਵਾਂਗਾ, ਤੇ ਗੁਰੂ ਕਾ ਖਾਲਸਾ ਆਪਣਾ ਹੱਕ ਮਰਨ ਵੀ ਨਹੀਂ ਦਿੰਦਾ। ਸੋ ਇਸ ਤਰ੍ਹਾਂ ਤੇ ਭਾਈ ਕਾਨ ਸਿੰਘ ਜੀ ਨੇ ਕਿਹਾ ਆਪਾਂ ਤਾਂ ਉਹਨਾਂ ਦਾ ਹੱਕ ਨਹੀਂ ਮਾਰ ਰਹੇ ਹਾਂ, ਉਹ ਬੇਈਮਾਨ ਸਾਡਾ ਹੱਕ ਮਾਰਦਾ, ਆਪਾਂ ਆਪਣਾ ਹੱਕ ਜ਼ਰੂਰ ਲੈਣਾ। ਤੇ ਉਹ ਕਹਿਣ ਲੱਗਾ ਭਾਈ ਕਾਨ ਸਿੰਘ ਜੀ ਦੱਸੋ ਖਾਲਸਾ ਜੀਓ, ਤੁਸੀਂ ਮੈਨੂੰ ਦੱਸੋ ਆਪਾਂ ਇਹ ਤੋਂ ਬਦਲਾ ਕਿਸ ਤਰ੍ਹਾਂ ਲਈਏ, ਆਪਣਾ ਹੱਕ ਆਪਣੀ ਮਾਇਆ ਕਿਸ ਤਰ੍ਹਾਂ ਲਈਏ, ਤੁਸੀਂ ਵਿਉਂਤ ਬਣਾ ਕਰਕੇ ਦੱਸੋ, ਮੈਂ ਉਹਦੇ ਕੋਲ ਪਠਾਨ ਕੋਲ ਜਾ ਕਰਕੇ ਤੁਹਾਡਾ ਹੱਕ ਤੁਹਾਨੂੰ ਦਿਲਾਉਣਾ ਹੈ। ਅੱਜ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ।
1: ਮੈਂ ਕਰਜੀ ਕਰੀ ਹੈ ਨਿਜ ਮਰਜੀ।
0: ਤੇ ਕਹਿਣ ਲੱਗੇ ਭਾਈ ਕਾਨ ਸਿੰਘ ਜੀ ਕਿ ਭਾਈ ਕਿ ਤੁਸੀਂ ਇੱਕ ਕੰਮ ਕਰੋ, ਤੁਸੀਂ ਮੈਨੂੰ ਦੱਸੋ ਕਿ ਆਪਾਂ ਕਿਸ ਤਰ੍ਹਾਂ ਇਹਦਾ ਸੌਦਾ ਲਾਉਣਾ ਹੈ, ਮੈਂ ਤਾਂ ਤੁਹਾਡਾ ਕੰਮ ਕਰਨ ਦੇ ਲਈ ਆਇਆ ਹਾਂ, ਆਪਾਂ ਵਰਤ ਕਰਕੇ ਤੁਹਾਡਾ ਹੱਕ ਤੁਹਾਨੂੰ ਦਵਾਉਣਾ। ਹੁਣ ਉਹ ਸਿੰਘ ਜਿਹੜੇ ਹਨ ਕਿਸ ਤਰ੍ਹਾਂ ਦੱਸਦੇ ਹਨ ਕਿ ਬਾਬਾ ਕਾਨ ਸਿੰਘ ਜੀ ਤੇ ਇਸ ਤਰ੍ਹਾਂ ਸਾਡਾ ਹੱਕ ਸਾਨੂੰ ਆਪ ਜੀ ਦਿਲਾਓ। ਬਾਬਾ ਕਾਨ ਸਿੰਘ ਜੀ ਕਿਸ ਤਰ੍ਹਾਂ ਪਿਆਰਿਓ ਇਹ ਆਪਣਾ ਰੂਪ ਵਟਾ ਕਰਕੇ ਕਿਸ ਤਰ੍ਹਾਂ ਉਹਨਾਂ ਸਿੰਘਾਂ ਨੂੰ ਉਹਨਾਂ ਦਾ ਹੱਕ ਦਿਵਾਉਂਦੇ ਆ, ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਨੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ

0: ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
1: ਬੋਲੇ ਸੋ ਨਿਹਾਲ।

ਜੀ ਗੁਰੂ ਗ੍ਰੰਥ ਸਾਹਿਬ ਜੀ ਪੰਜਾਬੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਕੀਆਂ ਸਿੰਘ ਵੱਲ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਨਤੀ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਨੂੰ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇਰ ਉਤਾ ਦੇ ਨਾਮ ਦੇ ਕਰ ਯਾਤਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਣਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੇਤਾ, ਕੇ ਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇਹ

ਚੈਨ ਆਏ ਰਹਾਉ। ਸਾਚੇ ਨਾਮ ਕੀਤਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਖਸਮ ਵਸਾ ਰਹਿਤੀ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾ।

ਪਰਿਆ ਸੈਲ ਪੱਥਰ ਮੈਂ ਜੰਤ ਉਪਾਈ ਤਾਕਾ ਰਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡ ਆਵੈ ਸੈ ਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਅੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਅੰਤਾ ਤਿਰਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀ ਸੀ ਜੋ ਤੂੰ ਦਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜ

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਾਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁੱਤੇ ਬਾਨ ਸੌ ਦਵਰ ਕਰ, ਕਾਟ ਦਇਓ ਅਸਧੁਜ ਨਰ ਨਾਹਰ, ਪੁਨਰਾ ਛਸ ਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਬ੍ਰਿਸ਼ਟ ਗਗੰਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੁਹਿਲੇ ਹੋ ਉਬਾਰੇ, ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਛਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਊ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸ ਤੁਜ ਜਿਉ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਛਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਪਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵ ਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਪਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਛੀਟੀ ਤੇ ਕੁੰਚਰੀ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇ ਧਰ ਸਭ ਹੋ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਨੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਭੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿ ਭਿਵ, ਆਪ ਆਪਨੀ ਬੁਧ ਹੈ ਜੇਤੀ, ਬਰੰਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਭਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਬੁਜ ਖਾਨ ਬਹਰ ਰਚ ਦੀਨੀ, ਕਾਹੂੰ ਫੂਲ ਰਾਜਾ ਹੋਏ ਬੈਠਾ, ਕਾਹੂੰ ਸਮਟ ਭਇਓ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜੁਗਾਦ ਸਰੂਪ ਸਵੰਭਵ, ਅਭਰਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਣਘਾਤਾ, ਜੇ ਅਸ ਦੁਜ ਤਉ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਏ ਮਰੇ, ਪੁਰਖ ਜਾਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਬਾਰ ਧੀਐ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ, ਤਾਂ ਕੇ ਤਾਪ ਤਨਕ ਮਹਿ ਹਰ ਹਾਂ,
रिद्ध सिद्ध घर मो सब होई, दुष्ट चा छै सकै न कोई। एक बार जिंत मैं संभारा, काल फांस ते ताहे उबारा। जिन नर नाम तिहारो कहा, दार्द दुष्ट दोख ते रहा। खड़ग केत मैं शरण तिहारी, आप हाथ दैले हो उबारी। सर्व ठौर मोह हो सहाई, दुष्ट दोख ते लेहो बचाई। कृपा करी हम पर जग माता, ग्रंथ करा पूर्ण सुबराता। किलबिक सकल देह को हरता, दुष्ट दोखियन को छय करता। श्री अलदुजा भय दयाला, पूर्ण करा ग्रंथ तत्काला। मन बांशत फल पावे सोई, दोख ना तुसै पिया पत कोई अड़ल।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹਿ, ਮਨ ਕਰਮ ਬਚਨ ਵਿਚਾਰ ਚੌਪਈ। ਮਨ ਅਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬ ਹੋ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਂਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੁਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪ ਨਾ ਮੁਝੈ ਨਵਾਜ, ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ, ਮੁਹਿ ਹਾਰ ਪਰਾ ਮੈਂ ਆਨ ਦੁਆਰ ਤੋਹੇ। ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹਾਂ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਚਾਰ ਕੁਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸੁਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਡਦਿਆ ਹੈ ਸੰਤ ਅੰਤ ਲੈਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਤਿਨ ਬੇਦੀਨ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਇ ਸਭ ਸਿੱਖਣ ਕੋ ਸੁਖ ਦੈ ਜਹ ਤਹਿ ਭਏ ਸਹਾਇ ਦੋਹਰਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂੰ ਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ ਬਾਮਨ ਕੋ ਨਹਿ, ਕਿਆ ਤਪ ਆਵਤ ਹੈ ਜੋ ਕਰੋ, ਅਰ ਔਰ ਜੰਝਾਰ ਜਿਤੋ ਗ੍ਰਹਿ ਕੋ ਤੋਹ ਤਿਆਗ, ਕਹਾਂ ਚਿਤ ਤਾਮ ਧਰੋ, ਅਬ ਰੀਝ ਕੇ ਦੇਹੋ ਵਹਿ, ਹਮ ਕਹੋ ਜਾਹੋ ਬਿਨਤੀ ਕਰ ਜੋਰ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਅਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾ ਬਣਾਈਆਂ, ਸਭ ਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੇ ਘਰ ਤਾਂ ਤੇਰੇ, ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣ ਹੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ।

ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਵੁੰਚੈ, ਤਿਸ ਕਾ ਹੋਵੇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਏ, ਸਭ ਨਾਨਕ ਬ੍ਰਹਮ।

ਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਤਿੱਥੈ ਤੂੰ ਸਮਰੱਥ ਜਥੈ ਕੋਏ ਨਾਹੇ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੜ ਜਾਹੇ ਭਾਉ ਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜੇ ਆਵੇ ਤੁਧ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾਂ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰ ਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਆ।

ਕਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਹਕੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਗਾੜ ਜੀ ਹੀਰਾਗਾੜ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਹਰਾ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤਲਾਹੇ

0: पैगा काली बाबा फूला सिंह जी नहीं सिंह जी दा
1: बोले।

0: ਜੋ ਮਰਜ ਮੈਂ ਸੁਕਚ ਨਿਕਚ ਮਹਲਾ ਪਹਿਲਾ
1: ਵੱਡੀ ਵੱਡੀ ਜਾ ਵੰਡਾਲਾ ਵੱਡੀ ਵੱਡੀ ਜਾ ਸਚਨੀਆਂ ਵੱਡੀ ਵੱਡੀ ਜਾ ਨਹਿ ਚਲਤਾ ਵੱਡੀ ਵੱਡੀ ਜਾਣੀ ਅਲਾ ਵੱਡੀ ਵੱਡੇ ਬੁੱਝੇ

ਪਾਣੀ ਸਮਾਧ ਅਗਨੀ ਖੇਡੇ ਵਿਡਾਲੀ ਵਿਸਮਾਦ ਧਰਤੀ ਵਿਸਮਾਦ ਕਾਣੇ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਖ ਵਿਸਮਾਦ ਸਾਲਾ ਵਿਸਮਾਦ ਵਿਸਮਾਦ ਰਾ ਵਿਸਮਾਦ ਨੇੜਾ ਵਿਸਮਾਦ ਦੁਰਸਮਾਦ ਦੇਖ ਹਾ।

ਆਮਿਚ ਸਚਿਆਰ ਕੁੜਿਆਰ ਆਮਿਚ ਪਾਪੁਨ ਵਿਚਾਰ ਆਮਿਚ ਨਰਕ ਸੁਰਕ ਅਵਤਾਰ ਆਮਿਚ ਅਸੈ ਵਿਚ ਰੋਵੈ ਹਉਂ ਵਿਚ ਪਰੀਆ ਵਿਚ ਧੋਵੈ ਆਮਿਚ ਜਾਤੀ ਜਿਨਸੀ ਹੋਵੈ ਹਉਂ

ਪੰਡਿਤ ਜੇਰ ਜਿਤ ਪੂਜਾ ਕਾਣ ਸਿੱਧ ਜਾ ਸੋਮਿਤ ਜਾਣੇ ਨਾਨਕ ਆਸ ਰਾਮ ਰਜਨਤਾ ਨਾਨਕ ਜੰਤ ਉਪਾਏ ਕੈਸ ਮਾਰ।

ਹੋੜੀ ਸੱਚਾ ਸਾਵੇ ਕੁਜੀ ਸੱਚੋ ਸੱਚ ਵਰਤਾਇਆ ਜਿਸ ਦੇ ਤਿਸ ਕਲੇ ਸੱਚਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲ ਸਿਪਾ ਜਿਨਕਾ ਹਿਰਦੇ ਸੱਚ ਵਸਾਇਆ ਮੂਰਖ ਸਜਣਾ ਜਾਣਨੇ ਮਨਮੁਖੀ ਜਨਮ ਗਵਾਇਆ।

ਵੈ ਤਿਲਕੜੀ ਅੰਦਰ ਕਿੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆ ਬਾਜ ਨਕੋ ਐਲਾ ਪਣ ਜੋ ਹੈ ਤਰੀਆ ਸੋ ਕੋਏ ਸੂਤਕ ਕਿਉਂ ਕਰ ਰੱਖਿਆ ਸੂਤਕ ਬਵੈਰ ਸੋਏ ਨਾਨਕ।

ਪੌੜਿਆ ਪਹਿ ਕਰਣਾ ਚੋਕਲਾ ਪਹਿ ਤੇ ਤਾਰੀਏ ਦੇਖੇ ਕਿਤਾ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ ਜੋ ਆ ਸੋ ਚਲਸੀ ਸੰਪੂ ਆਈ ਵਾਰੀ ਹੈ ਜਿਸਕੇ ਜੀ ਪ੍ਰਣ ਹੈ ਤੂੰ ਸਾਹੇ ਮਨੋ ਵਿਸਾਰੀ ਹੈ।